ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸਮੂਹ ਸੰਗਤਾਂ ਵੱਲੋਂ ਆਰੰਭ ਹੋਇਆ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ

ਨੀਓ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੈ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਨੇ ਰਹਿਮਤ ਕੀਤੀ ਹੈ ਜੋ ਕਿ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ ਸਾਹਿਬਾਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆ ਸਮੂਹ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਦੇ ਇੱਕ ਸ੍ਰੀ ਖੰਡ ਪਾਤਸ਼ਾਹ ਆਰੰਭ ਹੋਏ ਸਨ। ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਮੁੱਚੀ ਹਾਜ਼ਰੀ ਭਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣ, ਸਭ ਸੰਗਤਾਂ ਨੂੰ ਸਾਹਿਬਾਂ ਦੇ ਪ੍ਰਕਾਸ਼ ਜੜ ਦੀ ਲੱਖ ਲੱਖ ਵਧਾਈ ਹੋਵੇ ਜੀ। ਹੁਣ ਸੁੱਖ ਆਸਣ ਦੀ ਸੇਵਾ ਹੋਵੇਗੀ, ਉਪਰੰਤ ਜੋ ਬਾਰ ਖੁੱਲ੍ਹੇ ਪੰਡਾਲਾਂ ਵਿੱਚ 6 ਵਜੇ ਤੱਕ ਕੀਰਤਨ ਦੇ ਦੀਵਾਨ ਸਜਣਗੇ, ਫਿਰ ਸ੍ਰੀ ਰਹਿਰਾ ਸਾਹਿਬ ਜੀਆਂ ਦੇ ਪਾਠ ਆਰੰਭ ਹੋਣਗੇ, ਉਪਰੰਤ ਫਿਰ ਜੋ ਕੀਰਤਨ ਦੇ ਦੀਵਾਨ ਰਾਤ 9:15 ਵਜੇ ਤੱਕ ਚੱਲਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ 10ਵੀਂ ਕਵਿਓ ਬਾਜ ਬੇਨਤੀ ਚਾਹੋ ਭਾਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸੇਖ ਸਭੈ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆਜ ਸਿੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਅਹੇ ਚੁਣ ਚੁਣ ਸਤਰ ਹਮਾਰੇ ਮਾਰੀ ਅਹੇ ਆਪ ਹਾਥ ਦੇ ਮੁਝੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਹਤੋਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖ ਨਿਹਾਰੇ ਸਹਿ

ਨਾਨਕ ਮੈਂ ਹਰ ਹੋ ਹਰਿਧ ਸਿੱਧ ਕਰਮ ਸਭ ਹੋਈ ਦੁਹਿਟ ਸ਼ਾਹਾ ਸ਼ਿਵੈ ਸਕੈ ਨ ਕੋਈ ਏਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਇ ਬਾਰਾ ਜਿਰ ਨਰ ਨਾਮ ਤੇ ਹਾਰੋ ਕਹਾ ਦਾਰ ਦਿਨ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਨ ਤਿਹਾਰੀ ਆਪ ਹਾ ਦੇ ਲਿਹੋ ਬਾਰੀ ਸਰਬ ਠੌਰ ਮੋਹ ਸੁਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕਿਲ ਬੁਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿਣ ਕੋ ਸਹਿ ਕਰਤਾ ਸ੍ਰੀ ਅਹਤੋ ਜੈ ਭੈ

ਅੰਤਰ ਨਰ ਕੇ ਰਹੇ। ਹੋ ਜੋ ਰਾਖੀਏ ਇੱਕ ਵਾਰ ਚਾਉ ਭਈ ਕੋ ਕਹਿ ਚਾਉ ਭਈ ਸੰਬਦ ਸਤਰਹ ਸਹਿਸ ਬਨੀ ਜੈ ਅਰਧ ਸਹਿਸ ਪਣ ਤੀਨ ਕਹੀ ਜੈ। ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਸਵਈਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਰਸੋਂ ਰੋਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ, ਉਹਨਾਂ ਦੇ ਭੋਗ ਸੰਪੂਰਨ ਪਾਠ ਸੰਪੂਰਨ ਹੋਏ ਹਨ। ਉਪਰੰਤ ਜੋ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਸਾਮ ਦੇ ਸਮਾਗਮ ਸਟਾਰਟ ਹੋਣ ਜਾ ਰਹੇ ਨੇ, ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਰਾਤ ਦੇ 9:15 ਤੱਕ ਚੱਲਣਗੇ। ਸੋ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਸਭ ਤੋਂ ਪਹਿਲਾਂ ਜੋ ਅੱਜ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਦੇ ਵਿੱਚ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ 6 ਵਜੇ ਤੱਕ ਗੁਰਬਾਣੀ ਕੀਰਤਨਾਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਰਹਿਰਾਜ ਸਾਹਿਬ ਦਾ ਪਾਠ ਸਟਾਰਟ ਹੋਵੇਗਾ। ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਲਗਵਾਓ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਭੁਪਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਰਹਾਉ। ਜਾਪ ਤਾਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ।

ਗ੍ਰੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੰਗਤਾਂ ਦੇ ਸੱਚੇ ਪਾਤਸ਼ਾਹ ਜੀ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਦੇ ਪ੍ਰਕਾਸ਼ ਮਨਾਉਂਦਿਆਂ ਹੋਇਆਂ ਸ੍ਰੀ ਖੰਡਪਾ ਸਾਹਿਬ ਦੀ ਸੰਪੂਰਨਤਾ ਹੋਈ, ਉਪਰੰਤ ਬਾਹਰ ਖੁੱਲ੍ਹੇ ਪਨਾਲਾਂ ਵਿੱਚ ਕੀਰਤਨ ਦੇ ਦੀਵਾਨ ਸਜੇ, ਉਪਰੰਤ ਸੱਚੇ ਪਾਤਸ਼ਾਹ ਜੀ ਸੋਹ ਦਾ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੋਹਣੀ ਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ। ਬੇਅੰਤ ਸੰਗਤਾਂ ਨੇ ਆਪਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਏ ਆਪਦੇ ਦਰ ਤੇ ਹਾਜ਼ਰੀ ਭਰੀ ਹੈ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ, ਧਰਮ

ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਰੀਆ ਅਡਵਾਨੀ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਹੈ। ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਮੇਰਾ ਪਰ ਹੱਥ ਰੱਖਣਾ। ਸਰਕਾਰ ਦੇ ਪ੍ਰੀਤਵਾਨ ਭਾਈ ਸੁਖਦੇਵ ਸਿੰਘ ਵੱਲੋਂ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਗੁਰਜੀਤ ਸਿੰਘ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੈ, ਸੁੱਖ ਸ਼ਾਂਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਜਗਤਾਰ ਸਿੰਘ ਉਹਨਾਂ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ, ਆਪਣੇ ਸੇਵਕਾਂ ਦੀ ਆਪ ਇਲਾਜ ਰੱਖਣੀ ਮੇਰਾ ਪਰ ਹੱਥ ਰੱਖਣਾ। ਸੁਖਤੇਜ ਸਿੰਘ ਦੇ ਜਨਮ ਦਿਨ 'ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪਰ ਹੱਥ ਰੱਖਣਾ। ਪਾਹੁਲਪ੍ਰੀਤ ਸਿੰਘ ਦੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹਮਲਾ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੁਹਾਨੂੰ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਤਿਕਾਰ। ਅੱਜ ਦਾ ਮਹਾਨ ਦਿਹਾੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗਰੀਬ ਨਿਵਾਜ ਦਾ ਪ੍ਰਕਾਸ਼ ਦਿਹਾੜਾ ਹੈ, ਜਿਨ੍ਹਾਂ ਦੇ ਪ੍ਰਥਾਏ ਅਖੰਡ ਪਾਠਾਂ ਦੇ ਭੋਗ ਪਏ ਨੇ, ਉਪਰੰਤ ਰਹਿਰਾ ਸਾਹਿਬ ਦੇ ਪਾਠ ਸਰਵਣ ਕੀਤੇ ਨੇ। ਸਾਰੀਆਂ ਹੀ ਸੰਗਤਾਂ ਨੂੰ ਮਹਾਨ ਗੁਰੂ ਦੇ ਪ੍ਰਕਾਸ਼ ਦਿਹਾੜੇ ਉੱਤੇ ਲੱਖ ਲੱਖ ਵਧਾਈ ਦਿੰਦਾ ਹਾਂ। ਸਤਿਗੁਰ ਕਿਰਪਾ ਕਰਨ ਆਈ ਸੰਗਤ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਨਰਮ ਗੁਰੂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਇਸੇ ਤਰ੍ਹਾਂ ਹੀ ਇਸੇ ਹੀ ਪ੍ਰਥਾ ਹੈ ਅਤੇ ਇਸ ਦੇ ਨਾਲ ਹੀ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ, ਮੀਰੀ ਪੀਰੀ ਦੀਆਂ ਜਦੋਂ ਮਹਾਰਾਜ ਨੇ ਦੋ ਕਿਰਪਾਨਾਂ ਸਜਾਈਆਂ ਸਨ, ਉਹ ਦਿਹਾੜਾ ਵੀ ਇਸ ਹਫ਼ਤੇ ਹੈ। ਉਹ ਦਿਹਾੜਾ ਮੰਗਲਵਾਰ ਦਾ ਸੀ ਅਤੇ ਗੁਰਪੁਰਬ ਜੋ ਹੈ ਉਹ ਅੱਜ ਸੀ। ਸੋ ਉਹਨਾਂ ਦੋਹਾਂ ਦੀ ਪ੍ਰਥਾਏ ਕੱਲ੍ਹ ਸਵੇਰੇ ਅਖੰਡ ਪਾਠ ਰੱਖੇ ਜਾਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਦਿਨ ਦੇ ਦੀਵਾਨ ਦੇ ਵਿੱਚ 10 ਵਜੇ ਭੋਗ ਪੈਣਗੇ। ਸਾਰੀਆਂ ਹੀ ਸੰਗਤਾਂ ਦੇ ਚਰਨਾਂ 'ਚ, ਖਾਸ ਕਰਕੇ ਜੋ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ ਭਾਈ, ਆਓ ਵੱਧ ਚੜ੍ਹ ਕੇ ਆ ਕਰਕੇ ਗੁਰੂ ਕੀ ਸੇਵਾ ਕਰੀਏ, ਗੁਰੂ ਕੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਕੀ ਬਾਣੀ ਸਰਵਣ ਕਰੀਏ, ਆਪਣਾ ਜੀਵਨ ਸਫਲਾ ਕਰੀਏ। ਸੋ ਮੇਰੀ ਪੀਰੀ ਦਿਵਸ ਅਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਹੈ ਐਤਵਾਰ। ਸਤਿਗੁਰ ਰਹਿਮਤ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਆਓ ਹੁਣ ਕੀਰਤਨ ਸਰਵਣ ਕਰੀਏ। ਸਤਿਕਾਰਯੋਗ ਭਾਈ ਦਿਲਬਾਗ ਸਿੰਘ ਦਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਵਾਵੇਗਾ, ਉਸ ਤੋਂ ਬਾਅਦ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਨੂੰ ਦੱਸਿਆ ਜਾਵੇਗਾ ਜੀ। ਭੁੱਲਾਂ ਚੁੱਕਾਂ ਦੀ ਸੇਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪੁਰਜੁਗ ਦੀ ਖਿਮਾ। ਸੋ ਆਓ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਜਨ ਸਿੰਘ ਜੀ ਪਟਿਆਲੇ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਡੇ ਵਰਗੇ ਜੀਵਾਂ ਦਾ ਕਲਯੁਗ ਵਰਗੇ ਭਿਆਨਕ ਸਮੇਂ ਦੇ ਅੰਦਰ ਭਲਾ ਹੋ ਰਿਹਾ ਹੈ, ਕਿਉਂਕਿ ਇਹੋ ਜਿਹੇ ਭਿਆਨਕ ਸਮੇਂ ਦੇ ਅੰਦਰ

ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਚਾਰੇ ਪਾਸੇ ਮਹਾਰਾਜ ਕਹਿੰਦੇ ਗੱਲ ਤਾਤੀ ਠੰਡਾ ਹਰਨਾਵ, ਕਲਯੁਗ ਦੀਆਂ ਤਤੀਆਂ ਹਵਾਵਾਂ ਵਗ ਰਹੀਆਂ ਨੇ, ਚਾਰੇ ਪਾਸੇ ਅੱਗ ਲੱਗੀ ਪਈ ਹੈ, ਲੇਕਿਨ ਮਹਾਰਾਜ ਦਾ ਨਾਮ ਇਹ ਵਰਦੀ ਅੱਗ ਦੇ ਵਿੱਚ ਵੀ ਠੰਡ ਵਰਤਾ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜੀ ਦੁਨੀਆਂ ਦੀ ਬਰਬਾਦੀ ਹੈ ਨਾ, ਇਹ ਰੁਕੀ ਹੋਈ ਮਹਾਰਾਜ ਦੇ ਨਾਮ ਦੇ ਆਸਰੇ ਹੈ। ਨਹੀਂ ਇੰਟਰਨੈਸ਼ਨਲ ਲੈਵਲ 'ਤੇ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ, ਇਹ ਜਿਹੜੇ ਪਾਵਰਫੁੱਲ ਲੋਕ ਨੇ ਤਾਂ ਚਾਰ ਦਿਨਾਂ 'ਚ ਲੜ ਲੜ ਕੇ ਮਰ ਜਾਣ, ਸਾਰੀ ਦੁਨੀਆ ਤਬਾਹ ਕਰ ਦੇਣ। ਇਹ ਤਬਾਹੀ, ਇਹ ਅੱਗ ਮਹਾਰਾਜ ਦੇ ਨਾਮ ਨੇ ਹੀ ਰੋਕੀ ਹੋਈ ਹੈ। ਵਾਹਿਗੁਰੂ ਦੀ ਬਾਣੀ, ਵਾਹਿਗੁਰੂ ਦਾ ਨਾਮ ਜਿਹੜਾ ਥਾਂ ਥਾਂ 'ਤੇ ਜਪਿਆ ਜਾਂਦਾ ਹੈ, ਹਰ ਧਰਮ ਦੇ ਲੋਕ ਜਪਦੇ ਹੈ, ਘਰ ਘਰ 'ਚ ਬਾਣੀ ਪੜ੍ਹੀ ਜਾਂਦੀ ਹੈ, ਘਰ ਘਰ 'ਚ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਨੇ, ਘਰ ਘਰ 'ਚ ਪੂਜਾ ਹੁੰਦੀ ਹੈ ਵਾਹਿਗੁਰੂ ਦੀ। ਆਪਣੇ ਆਪਣੇ ਜੋ ਜੋ ਤੌਰ ਤਰੀਕੇ ਨੇ ਵਾਹਿਗੁਰੂ ਨੂੰ ਮੰਨਣ ਦੇ, ਸਭ ਮੰਨਦੇ ਆ। ਸੋ ਉਹਨਾਂ ਸਭ ਰੱਬ ਦੇ ਪਿਆਰਿਆਂ ਦੀ ਬੰਦਗੀ, ਉਹਨਾਂ ਦੀ ਮਹਾਰਾਜ ਅੱਗੇ ਅਰਦਾਸਾਂ ਇਹ ਕਲਯੁਗ ਨੂੰ ਥੰਮੀ ਬੈਠੀਆਂ ਨੇ। ਨਹੀਂ ਤਾਂ ਚਾਰ ਦਿਨਾਂ 'ਚ ਖਤਮ ਹੋ ਜਾਏ ਸਾਰੀ ਦੁਨੀਆ। ਇੰਨਾ ਕੁ ਸਿਸਟਮ ਆਪ ਹੀ ਤਿਆਰ ਕਰੀ ਬੈਠੇ ਆਪਣੇ ਮਰਨ ਦਾ। ਗਰੀਬ ਮਰ ਜਾਣ, ਇਲਾਜ ਨਾ ਹੋਵੇ, ਬੱਚਿਆਂ ਨੂੰ ਸਿੱਖਿਆ ਨਾ ਮਿਲੇ, ਕੋਈ ਚੱਕਰ ਨਹੀਂ। ਪਰ ਜਿਹੜਾ ਆਪਣੇ ਮੌਤ ਦਾ ਸਮਾਨ ਹੈ ਉਹ ਸਾਰਿਆਂ ਨੇ ਤਿਆਰ ਕਰਨਾ। ਮਾੜੇ ਤੋਂ ਮਾੜੇ ਦੇਸ਼ ਵੀ ਪਰਮਾਣੂ ਬਣਾਈ ਬੈਠੇ ਆ। ਜਿਹਨਾਂ ਦੇਸ਼ਾਂ 'ਚ ਰੋਟੀ ਨਹੀਂ ਮਿਲਦੀ, ਲੋਕਾਂ ਨੂੰ ਖਾਣ ਲਈ ਭੁੱਖੇ ਮਰ ਜਾਂਦੇ ਆ।

ਆਪ ਦੇ ਲਈ ਔਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ। ਆਪਾਂ ਸਭ ਸੰਗਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਆ ਅਤੇ ਮਹਾਰਾਜ ਜੀ ਪ੍ਰਥਾਏ ਕਲਗੀਧਰ ਪਿਤਾ ਮਹਾਰਾਜ ਦੇ ਬੋਲ ਨੇ। ਅਰਦਾਸ ਦੀ ਪਹਿਲੀ ਪੌੜੀ ਜੋ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਉਹਦੇ ਵਿੱਚ

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਧੰਨ ਹੋ ਧੰਨ ਹੋ ਧੰਨ ਹੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇੰਨਾ ਕਹਿਣ ਨਾਲ ਮਹਾਰਾਜ ਜੀ ਦੇ ਸ੍ਰਵਣ ਦਰਸ਼ਨ ਹੁੰਦੇ ਹੈ ਔਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਲੈਣ ਨਾਲ ਜਿਹੜਾ ਉਹਨਾਂ ਦੇ ਸਰੂਪ ਵੱਲ ਨੂੰ ਧਿਆਨ ਜਾਂਦਾ ਉਹ ਸ਼ਬਦ ਦਰਸ਼ਨ ਹੁੰਦੇ ਹੈ ਅਤੇ ਜਿਹੜਾ ਉਹਨਾਂ ਦਾ ਕੋਈ ਸਰੂਪ ਕੋਈ ਚਿੱਤਰ ਦੇਖ ਕੇ

Guru. Guru. Guru. Guru. Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Grr.

Vaheguru, Vaheguru, Vaheguru, Vaheguru, Vaheguru.

ਪ੍ਰਧਾਨ ਪ੍ਰਭ ਕਹੋ ਸਿਮਰੈ ਸੇ ਬੇਮਹਤਾ ਦੇ ਪ੍ਰਭ ਕਹੋ ਸਿਮਰੈ ਸਰਬ ਕਿਰਾ ਦੇ ਪ੍ਰਭ ਕਹੋ ਸਿਮਰੈ ਸੇ ਸੁਖਵਾਸੀ ਪ੍ਰਭ ਕਹੋ ਸਿਮਰੈ ਸਦਾ ਵਿਨਾਸੀ

ਰਾਸ਼ਟਰਪਤੀ ਜਹ ਮਾਤ ਪਿਤਾ ਸੁਤਮੀਤ ਨਾ ਭਾਈ ਮਾਨ ਊਹ ਨਾਮ ਤੇਰੇ ਸੰਗ ਸਹਾਈ ਜਹ

ਸੂਦ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਪ੍ਰਸਾਦ ਸੈਨ ਮੁਖ ਅਪਿਆ ਬੈਠ ਕਉ ਦਾਇਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲੇ ਹੋ ਤਉ ਨਾਨਕ ਸੀਜੈ ਜੇ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੋਤ ਭਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕੇ ਅਮੁੱਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਨੀ ਸੰਗ ਸਾਧ ਬਸਾ

ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਾਥ ਹਤੀ ਅਸਬ ਅਵਤਰਾ, ਮਿਥਿਆ ਰੰਗ ਸੰਗ ਮਾਇਆ ਪੇਖਸਤਾ,

ਬਖਾਨੇ ਜਿਹ ਪ੍ਰਸਾਦ ਤੇਰੇ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਵਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ ਨਾਨਕ ਪਾਸੇ ਤੀ ਘਰ ਜਾਵੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸਨੇਹੀ

ਤਾਕੀ ਭਗਤ ਕਰੇ ਜਿਹ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤਹਿ ਸਿਮਰਤ ਕਿਉ ਆਸ ਕੀ ਜੈ ਜਿਹ ਪ੍ਰਸਾਦ ਅਸ ਵਹਤ ਸਵਾਰੀ ਮਨ ਤਹਿ ਪ੍ਰਭ ਕੋ ਕਭੂ ਨਾ ਬਸਾਰੀ ਬਿਸਾਰੀ ਜਿਹ ਪ੍ਰਸਾਦ ਬਾਗ ਮਲਿਖ ਧਨਾ ਰਾਹ ਪ੍ਰੋਏ ਪ੍ਰਭ ਆਪਣੇ ਮਨਾ ਜੈ ਤੇਰੀ ਮਨ ਬੰਤ ਬਨਾਈ ਉਠਤ ਬੈਠਤ ਸਭ ਤਿਸੇ ਧਿਆਈ ਤਿਸੇ ਧਿਆਇ ਜੋ ਇੱਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਵਿਚਾਰ ਵਿਹਾਰੀ ਤਿਸ ਪ੍ਰਭ ਕੋ ਸਾਸ ਸਾਚ ਤਾਰੀ ਜੇ ਪ੍ਰਸਾਦ ਤਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜਿਹ ਪ੍ਰਸਾਦ ਸੁਨਹਿ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਨ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਬਸਨਾ ਜਿਹ ਪ੍ਰਸਾਦ ਹਸਤ ਕਰ ਚਲਹਿ ਜਿਹ ਪ੍ਰਸਾਦ ਸੰਪੂਰਨ ਫਲ ਹੈ ਜਿਹ ਪ੍ਰਸਾਦ ਪ੍ਰਮਗਤ ਪਾਵੇ ਜਿਹ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ

ਸਾਰੇ ਕੁਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਬ੍ਰਹਮਾ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪਰ ਫੁਲੈ

ਸਾਂਗਾ ਸਹਿ ਸਾਧਕ ਸੰਗ ਵਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧਕ ਸੰਗ ਦ੍ਰਿੜ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਤ ਕੁਟਾਮ ਨਿਸਤਾਰੇ

ਸਫਲ ਜਨਮ ਸਾਧਕ ਸੰਗ ਨਹੀਂ ਕਸ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਤ ਹਰੇ ਸਾਧਕ ਸੰਗ ਨਰਕ ਪਰ ਹਰੇ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਛਰੁ ਤੁ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧਕ ਸੰਗ ਨ ਬਿਰਥਾ ਜਾਵੇ।

ਕਈਕੋਟ ਮਾਇਆ ਸ੍ਰਮ ਮਾਹਿ, ਕਈਕੋਟ ਪ੍ਰਦੇਸ਼ ਪ੍ਰਮਾਹਿ, ਜਿਤ ਜਿਤ ਲਾਭ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ, ਕਰਤਾ ਰਚਨਾ ਕਈ ਕੋਟ, ਸਿੱਧ ਜਤੀ ਜੋਗੀ ਕਈ ਕੋਟ, ਰਾਜੇ ਰਸ ਭੋਗੀ

ਹਰ ਲੋਚਾ ਪੂਰ ਮਨ ਮੂਰਖ ਕਾਹ ਬੇਲਾਈ ਪੁਰਬ ਲਿਖੇ ਕਾ ਲਿਖਿਆ ਪਾਈ ਦੁਖ ਸੁਖ ਪ੍ਰਭ ਦੇ ਬਨਹਾਰ ਵਰ ਤਿਆਗ ਤੂੰ ਦਿਸੇ ਤਾਰ ਜੋ ਕਾਸ਼ ਕਰੇ ਸੋਈ ਸੁਖ ਮਾਨ ਭੂਲਾ ਕਾਹ ਫਿਰੇ ਅਜਾਨ।

ਕਹੋ ਦੇਵਤੇ ਆਧਾਰ ਸਰਬਨ ਦਾਨ ਜਾਗੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾਲਹ ਨਾ ਪਾਹੇ।

ਆਪ ਸਤ ਸਤ ਸਮਧਾਰੀ ਆਪੇ ਗੁਣੇ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਨ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਸਮਾਨ ਪ੍ਰਗਟਾਇਆ ਭੈਸ ਨਿਰਭਉ ਹੋਏ ਬਸਾਨਾ ਜਿਹ ਤੇ ਉਭਰਿਆ ਤਸਮਾਨ ਸਮਾਨਾ

ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇਕਰਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ।

ਸਭ ਕੋਇ ਚੰਗਾ ਨਾਮੋ ਰਖਾਏ ਗੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਆਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ

ਆਰਤਲਾ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਸਤੇ ਹੋਏ ਲਖ ਦਰੀਆਓ ਕੁਦਰਤ ਗਮਨ ਗਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬ ਮੂਣ ਲਈਆ ਉਹ ਧੋਏ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਮ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ

ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਹੇ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਦ ਬਾਣੀ ਬਰਮਾਹੋ ਸਤ ਸੁਹਾਨ ਸਦਾ ਮਨ ਚਾਹੋ

ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਹੀ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਅਪਾਓ ਜਾਣੇ ਅਗਾ ਗਿਆ ਨਾ ਸੋ ਹੈ ਪਾਤਾਲਾ ਪਾਤਾਲਕ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਲਿਕ ਧਾਤ ਲਿਖਾ ਹੋਏ ਤਾਂ ਲਿਖੀ ਆਏ ਲਿਖਿਆ ਹੋਏ ਵਿਨਾਸ਼ ਨਾਨਕ ਵੱਡਾ ਆਖੀ

ਕਹਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਾ ਹੋਏ ਬੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ।

ਹੈ। ਕਿਤਿਆਂ ਦੁੱਖ ਭੁਗ ਸਦਮਾਰੇ ਬੇਦਾ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕਾ ਕੋਏ। ਜੇ ਕੋ ਖਾਏ ਗਿਆ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇਵੇ ਕੇ ਹੀ ਕਹੇ। ਜਿਸਨੂੰ

ਗਾਵੇ ਤਹਨੂੰ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਬੰਡਨ ਖੀਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਬਾਹੇ ਤੇਰੇ ਅੱਠ ਸਾਠ ਤੀਰਥ ਨਾਲੇ ਗਾਵੇ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਸਾਚੇ ਸਾਹਿਬ ਸਾਚਾ ਸਾਚੀ ਨਾਹੀ ਹੈ ਬੀਮਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇਵਤ ਸਦੀ ਵਡਿਆਈ ਜੋਤ ਸੁਭਾਵ ਹੈ ਸੋਹੀ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਮ ਰਜਾਈ ਮੰਦਾ ਸੰਤੋਖ ਸ਼ਰਮਬਤ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਵਾਰੀ ਗਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਦੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ

ਕਾਲ ਮਨਸੋਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁਟੈ ਸੰਸਾਰ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਲ ਵਰਨ ਜਾ ਤਰਪਾਤ ਨਹਿਨ ਜੇ ਰੂਪ ਰੰਗਾ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਾਉ ਪ੍ਰਕਾਸ਼ ਮਿਤੋਜ ਗਹਿਜਾ ਕੂਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਨਿਜੈ ਤ੍ਰਿਭਾਵਨ ਮਹੀਪ ਸੁਰ ਨਰ ਆਸੁਰ ਨੇਤ ਨੇਤ ਬੰਧਰਨ ਕਹਿ ਤਵਾ ਸਰਬਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਵੇਖੇ ਨਮਸਤੰਗ ਰੇਖੇ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸੰਦਰ ਕਰਮੇ ਨਮਸੰਦਰ ਭਰਮੇ ਨਮਸੰਦਰ ਦੇਸੇ ਨਮਸੰਦਰ ਭੇਸੇ ਨਮਸੰਦਰ ਨਾਮੇ ਨਮਸੰਦਰ ਕਾਮੇ ਨਮਸੰਦਰ ਧਾਤੇ ਨਮਸੰਦਰ ਘਾਤੇ ਨਮਸੰਦਰ ਧੂਤੇ ਨਮਸੰਗ ਭੂਤੇ ਨਮਸੰਗ ਲੋਕੇ ਨਮਸੰਗ ਸ਼ੋਕੇ ਨਮਸੰਦਰ ਥਾਪੇ ਨਮਸੰਗ ਥਾਪੇ ਨਮਸੰਦਰ ਮਾਨੇ ਨਮਸੰਗ ਨਿਧਾਨੇ ਨਮਸੰਗ ਨਮਸੰਗ ਗਾਹੇ ਨਮਸੰਗ ਬਾਹੇ ਨਮਸੰਤਰ ਵਰਗੇ ਨਮਸੰਗ ਸਰਗੇ ਨਮਸੰਗ ਪ੍ਰਭੋਗੇ ਨਮਸੰਗ ਸੁਜੋਗੇ ਨਮਸੰਗ ਰੰਗੇ ਨਮਸੰਗ ਭੰਗੇ ਨਮਸੰਗ ਗੰਮੇ ਨਮਸਤਰਮੇ ਨਮਸੰਗ ਜਲਾਸਰੇ ਨਮਸੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਅਦੇਸੰਗ ਦੇਸੇ ਨਮਸੰਗ ਭੇਸੇ ਨਮਸਤੰਦਰ ਧਾਮੇ ਨਮਸਤੰਦਰ ਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸੰਗ ਸੁਵਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਤਾਰੰਗ ਨਮੋ ਸਰਬਧੰਦੇ ਨਮੋ ਸਤ ਬੰਦੇ ਨਮਸਤੰਦਰ ਸਾਕੇ ਨਮਸਤੰਦਰ ਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ

ਜਿੰਨੇ ਚਦਰ ਜਗਰ ਵਰਤੀ ਚਦਰ ਜਗਰ ਵਰਤੀ ਚਦਰ ਜਗਰ ਬਾਲੇ ਚਦਰ ਜਗਰ ਗਾਲੇ ਚਦਰ ਜਗਰ ਵਾਸੇ ਚਦਰ ਜਗਰ ਵਾਸੇ ਚਦਰ ਜਗਰ ਮਾਨੇ ਚਦਰ ਜਗਰ ਦਾਨੇ ਚਾਚਰੀ ਛੰਦ ਨਾ ਸੱਤਰ ਨਾ ਮਿੱਤਰ ਨਾ ਪਰਮ ਨਾ ਪਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਗਾਏ ਅਜਨਮੰਗ ਅਜਾਏ ਨਾ ਚਿੱਤਰੇ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਤੀਸਾ ਦਿਸਾ ਅਦ੍ਰਸਾ ਅਗ੍ਰਸਾ ਭਗਵਤੀ ਛੰਦ ਦਵਾ ਪ੍ਰਸਾਦ ਕਥਤੇ ਕਿ ਆ ਛਿਜ ਦੇਸਾ ਕਿ ਆ ਭਿਜ ਬੇਸਾ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਭਿਜ ਲੋਕੇ ਕਿ ਆ ਦਿੱਤ ਸੋਕੇ ਕਿ ਅਭਦੂਤ ਵਰਨੇ ਕੇ ਵਿਭੂਤ ਕਰਨੇ ਕਿ ਰਾਜੰਗ ਪ੍ਰਵਾਹੇ ਕਿ ਧਰਮੰਗ ਤੁਝਾ ਹੈ ਕਿ ਆ ਸੋਕ ਵਰਨੇ ਕੇ ਸਰਵਾ ਅਭਰਨੇ ਕੇ ਜਗਤੰਗ ਕਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕੇ ਅਨਭ ਅਨੁਭਵ ਅਨੁਪੇ ਕੇ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਤਰੰਗ ਬਹੀਨੇ ਕੇ ਇੱਕ ਹੈ ਅਧੀਨਾ ਹੈ ਕਿ ਰੋਜ਼ੀ ਰਜ਼ਾ ਕੇ ਰਹੀ ਮੇਰੇ ਹਾਕੇ ਕੇ ਪਾਗ ਬੇਅਬ ਹੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਰਿੰਦ ਹੈ ਕਿ ਰੋਜ਼ੀ ਦਾ ਹੰਧ ਹੈ ਕਿ ਰਾਜ ਕਰੇ ਹੇਮੇ ਕੇ ਕਰਮੰਗ ਕਰੀਮ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨ ਹੈ ਕਿ ਸਰਵਤਰ ਗਾਉਣਾ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਰਾਜਾ ਹੈ ਕਿ ਸਰਵਤਰ ਸਾਜਾ ਹੈ ਕਿ ਸਰਵਤਰ ਦੀਨਾ ਹੈ ਕਿ ਸਰਵਤਰ ਲੀਨਾ ਹੈ ਕਿ ਸਰਵਤਰ ਜਾ ਹੋ ਕਿ ਸਰਵਤਰ ਭਾ ਹੋ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਭੇਸਾ ਹੈ ਕਿ ਸਰਵਤਰ ਕਾਲਾ ਹੈ ਕਿ ਸਰਵਤਰ ਪਾਲਾ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜਾ ਹੈ ਕਿ ਸਰਵਤਰ ਰਾਜਾ ਹੈ ਕਿ ਸਰਵਤਰ ਸੋਖਾ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤਰਾਣੇ ਕਿ ਸਰਵਤਰ ਪੁਰਾਣੇ ਕਿ ਸਰਵਤਰ ਦਿਸ ਹੈ ਕਿ ਸਰਵਤਰ ਭਿੱਸਾ ਹੈ ਕਿ ਸਰਵਤਰ ਮਾਨਿਆ ਸਦੈਵੰਗ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਹੈ ਕਿ ਸਰਵਤਰ ਥਾਪਿਆ ਹੈ ਕਿ ਸਰਵਤ ਭਾਨੇ ਕਿ ਸਰਵਤਰ ਮਾਨੇ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰਗ ਕਰੀਮੇ ਕਿ ਪਰਮੰਗ ਫਹੀਮੇ ਕਿ ਆਗਲ ਅਲਾਮੇ ਕਿ ਸਾਹਿਬ ਗਲਾਮੇ ਕਿ ਸਨਲ ਵਜੂ ਹੈ ਤਮਾਮਰ ਰਜ਼ੂ ਹੈ ਅਮੇਸੁਲ ਸਲਾਮੇ ਸਲੀਖੁਤ ਬਦਾਮੇ ਗਨੀਮਲ ਸ਼ਿਕਸਤ ਹੈ ਗਰੀਬਲ ਪ੍ਰਸਤ ਹੈ ਬਿਲੰਦੁਲ

ਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜੁਲ ਨਿਧਾਨੇ ਹਰੀ ਫੁਲ ਜੀ ਮੇ ਰਜਾਇਕ ਯਕੀਨ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀ ਮੁਲਕ ਰਾਜ ਹੈ ਨਰਕ ਸਰੂਪ ਹੈ ਤਰ ਮੁਕਤ ਬਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀਨ ਉਪੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ ਸਮਸਤ ਉਲ ਸਲਾਮ ਹੈ ਸਦੈਵ ਕਾਮ ਹੈ ਨਿਰਭਾਵ ਸੁਰੂਪੇ ਅਗਾਧ ਹੈ ਅਨੂਪੇ ਓਂਗਾਧ ਰੂਪੇ ਨਾ ਸੁਰੂਪੇ ਨੰਗੀ ਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਭਰਗਮ ਤ੍ਰਵਾਦੇ ਅਗੰਜੇ ਅਗਾਧੇ ਸੁਭੰਗ ਸਰਭਾ ਕਿਸ ਸਰਭਾ ਅਨੁਰਾਗੇ ਤ੍ਰਭੁਗ ਸਰੂਪ ਹੈ ਅਸ਼ਜੈ ਸ਼ੂਤੈ ਕੇ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨੁਰਖ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗ ਸਰੂਪ ਹੈ ਪ੍ਰਯੁਗਤ ਅਨੁਭੈ ਨੁਰਖ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਖ ਸਰੂਪ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਉ ਘਰ ਯੁਗ ਜਤੀ ਕੇ ਸੋਰ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੋ ਮਤ ਕੋਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਕਰਤੀ ਬਿਨ ਰਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੁਪਤੰਗ ਸੁਰੰਗ ਸੁਭਾਰੇ ਕੋਟ ਤੁਰੰਗ ਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਪਲਿਵਤ ਨਿਆਪ ਸਿਸਨਾ ਸੀਸਨਾ ਜਾਤ ਵਿਚਾਰੇ ਇੱਥੇ ਭੈ ਤੋ ਕਹਾ ਪੇ ਭੁਪ ਤੰਦ ਕਾਵ ਨਾ ਗੇ ਪਾਏ ਵਧਾਰੇ ਜੀਤ ਭਰੈ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੁਪਤ ਗਾਉਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਬਸ ਸ੍ਰੀ ਭਗਵਾਨ ਭਜੇ ਬਨਵੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਮ ਦੇ ਆਤਮਦਾਨ ਸੋ ਸੰਜਮ ਨੇ ਮਨੇਕ ਬਸੇਖੈ ਵੇਦ ਪੁਰਾਨ ਕਤੇ ਬਗਰਾਨ ਜਮੀਨ ਜਵਾਨ ਸਵਾਨ ਕੇ ਪੇਖੈ ਪਾਉਣ ਆਹਾਰ ਜਤੀ ਜਤ ਧਾਰ ਸਿਵ ਸੁਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਤ ਏਕ ਰਤੀਬਨ ਏਕ ਨਾ ਲੇਖੈ ਸੁਧ ਸਭਾ ਦੁਰੰਦ ਬਾ ਸੁਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹੜੇਂਗੇ ਤੋਰ ਰੀਰ ਮਰੂਰਮ ਵਾਸਨ ਮਾਥੇ ਮਤੰਗਨ ਮਾਨ ਵਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਬਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੂਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜ ਨਹਾਰ ਸੋ ਬਾਤ ਨਹੀਂ ਚਕ ਚਾਰ ਰਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾ ਚਕੇ ਅਨੇਕ ਸੋ ਏਕ ਦਵਈਆ ਦਾਨਵ ਦੇਵ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਤਪੈਂਗੇ ਪੁਨ ਪ੍ਰਤਾਪਨ ਬਾੜ ਜੈਤੁਨ ਪਾਪਨ ਗੇ ਭਾ ਪੁੰਜ ਖਪੈਂਗੇ ਸਾਸਮੂ ਪ੍ਰਸੰਨ ਫਰੈਜਗ ਸਤਰਸ ਬੈ ਅਵਲੋਕ ਚ ਪੈਂਗੇ ਮਾਨਵ ਇੰਦਰ ਗਜਿੰਦਰ ਨਾਥਵ ਜੰਤ ਲੋਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਤਕ ਦਾਨ ਅਨੇਕ ਸਵੰਬਰ ਸਾਜ ਭਰੈਂਗੇ ਬ੍ਰਹਮੇਸ਼ਰ ਵਿਸ਼ਨ ਸਚੀਪਤ ਅੰਤ ਫਸੇਜਮ ਫਾਸ ਭਰੈਂਗੇ ਜੇ ਨਰ ਸ੍ਰੀਪਦ ਕੇ ਪ੍ਰਸ ਹੈ ਭਗਤ ਏ ਨਰ ਫੇਰ ਨਾ ਦੇਹ ਧਰਾਂਗੇ ਕਹਾ ਭਯੋ ਜੋ ਲੋ ਦੋ ਲੋਚਨ ਮੂਦ ਕੈ ਬੈਠੋ ਭਗਤਿਆਨ ਲਗਾਇਓ ਨਾਥ ਪ੍ਰਿਯ ਲੇ ਲਿਓ ਨਾਥ ਪ੍ਰਿਯ ਲੀਏ ਸਾਧ ਸਮੁੰਦਰ ਲੋ ਗਿਓ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਗਾਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਤਰ ਉਸਰ ਕਾਹੂ ਲੰਗਰ ਲਟਕਾਇਓ ਕਾਹੂ ਲਖਰ ਬਾਚਿ ਦਿਸ਼ਾਮੇ ਕਾਹੂ ਪਿਛਾਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਰਹੇ ਬਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਊਂ ਸੇਵਕ ਸਿੱਖ ਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹੱਥ ਹੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਸੁਜੂ ਕਰਿਓ ਰਸ਼ਾ ਰਾਖ ਰਿਓ ਮੈਂ ਰਾਖਣ ਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਬਵਧਰਾ

ਮਨਮਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖਮਨ ਆਏ ਵਸਿਆ ਜਿਨਿਸ਼ਾਂ ਸਭ ਪੁਜਾਈਆਂ

ਕਲਾਜਿਤ ਕਰਤਾਰੀਆ ਪੰਜ ਦੂਤ ਦਵਾਸ ਕੀਤੇ ਕਾਲ ਘੰਟ ਕੁਮਾਰਿਆ ਦੁਰਗਰਮ ਪਾਇਆ ਦੁਧ ਜਨ ਕਾਓ ਸੇ ਨਾਮ ਹਰ ਕੇ ਲਾਗੇ ਕਾਹੈ ਨਾਨਕ ਤੈ ਸੁਖ ਹੋਵਾ ਤਿਤਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆ ਤੁਧ ਬਾਸ ਅਮ੍ਰਿਤ ਕੂਹੇ ਨਾਹੀ ਕਿਰਪਾ ਕਰ ਬਨਵਾਰੀਆ।

ਵਿਚਾਰਿਆ ਕਿ ਭਰਮ ਭੁੱਲੇ ਫਿਰੇ ਦਹਿਦ ਸਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਜਿਸ ਦੇਹ ਪਿਆਰੇ ਸੋ ਜਨ ਪਾਵੇ ਆਵੋ ਸੰਤ ਪਿਆਰੇ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਤ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸਾਉਮ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਏ ਮਨ ਚੰਚਲਾ ਚਤੁਰਾਈ ਇਹਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਹਿੰਦੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜੀ ਨੇ ਇਹ ਭਰਮ ਬੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤੁਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੁੱਛਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਗਮ ਖਾੜ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੋਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕੇ ਰਿਪਾ ਕੇ ਨੀ ਸੱਚਾ ਮਨੋ ਸਾਇਆ ਜੀ ਜਨ ਸਭ ਤੂੰ ਤੂੰ ਪਾਏ ਵੇਖ ਪ੍ਰਸਨ ਆਇਆ ਲਵ ਰੋਵ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉੱਠਾ ਤੇਰਾ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕਨੋ ਦੇਖੀ ਬਾਲੋ ਨਕੀਏ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤੇ ਵਹਿ ਚੱਲੇ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹਿ ਜਿਸਨੂੰ ਕਥਾ ਸੁਣਾਏ ਹੈ ਆਪਣੇ ਸੇ ਗੁਰਦੁਆਰਾ ਸੁਖ ਪਾਵਹਿ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤੇ ਵਹਿ ਚਲਾਵਹਿ ਇਹ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੂੰ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤੋ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸਿਓ ਪਿਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜਾਏ ਮੈਨੂੰ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗ ਹਰਸਿਓ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿਨੇ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਮੈਂ ਸਾਰਿਆ ਵੇਦਾਂ ਮੈਂ ਨਾਮ ਤਮ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾ ਕੇ ਤਿੰਨ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਖੀਆਂ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਰਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕਹੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਹੋ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਔਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਔਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਅੱਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਾਇਆ ਮਾਇਆ ਬੁਲਣ ਪੈ ਰਵਾਣੀ
ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰੂ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਬਾਓ, ਆਪੇ ਹੀਰਾ ਰਤਨੇ ਆਪ ਸਿੰਧ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਵਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵੇਖੇ ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕਾ ਸਿਉ ਨਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸੀ।

ਗੁਰ ਕਿਰਪਾ ਤੇ ਸਹਿਜਨ ਜਾਗੇ ਜਿੰਨਾ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਾਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰਲ ਲਾਗੇ ਜਾਗਤ ਰਹਿਣ ਮਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ ਕਹਿ ਪਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਰ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਹੈ ਖੇਲ ਰਚਾਇਆ ਜਾਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਪ ਛੁੜਕੀ ਲੱਗੀ

ਆਏ ਪਿਆਸ ਨਾ ਜਾਏ ਹੋਰ ਤਾਂ ਕਿਤਾ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬਹੁੜ ਨਾ ਦਰਸ਼ਨਾ ਲਾਗੇ ਆਏ ਇਹ ਵਾਰਸ ਕਰਮੀ ਪਾਈਐ ਸਤਿਗੁਰ ਬੜਾ ਆਏ ਕਹਿ ਨਾਨਕ ਹੋਰ ਆਂਧ ਰਾਜ ਸਾਹਿਬ ਹੀ ਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਗ੍ਰਹਿ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਹ ਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪ ਨਾ ਫਿਰ ਜਾ ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ

ਕਿ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੁਆ ਜਿਨ ਸਤਿਗੁਰੂ ਸਿਉਂ ਹੂੰ ਚਿਤ ਲਾਇਆ ਇਹ ਨੇਤਰੋ ਮੇਰੇ ਹੂੰ ਹਰ ਤੁਮੈ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਅਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹਾਉ ਸਾਚੇ ਸੁਣ ਨੈਨੋ ਬਿਠਾਏ ਸਾਚੇ ਸੁਣ ਨੈਨੋ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਥਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਗੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੋ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਭਵਨ ਵਜਾਇਆ ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ

ਸਾਚਾ ਪਵਨ ਵਜਾਇਆ ਇਹ ਸਾਚਾ ਸੁਹਿਲਾ ਸਾਚੇ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੈ ਸੱਚੋ ਧਿਆਵੇ ਜਾ ਦੁੱਧ ਭਾਵੇ ਗੁਰਮੁਖ ਜਨਾ ਬੁਝਾਵਹੇ ਇਹ ਸੱਚ ਸਮਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ ਕਹੇ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵਹੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬ੍ਰਹ ਪਾਇਆ ਉਤਰੇ ਸਗਲ ਵਿਸੂ

ਆਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀ ਭਰ ਰਹੇ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਸੰਗਤੀ ਰੂਪ 'ਚ ਨਾਮ ਜਪਿਆ ਗਿਆ। ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖ਼ਤ ਵਿਰਾਜ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਉਪਰੰਤ ਗੁਰੂ ਮਹਾਰਾਜ ਦੇ ਵਿੱਚ ਪੰਜਾਂ ਬਾਣੀ ਦੇ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀ ਨਿਤਨੇਮ ਹੋਏ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਦੇ ਸੰਬੰਧ ਵਿੱਚ ਹੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ 'ਤੇ ਕੁਰਬਾਨ ਹੋਣ ਵਾਲੇ ਸਮੂਹ ਸ਼ਹੀਦਾਂ ਮਰੀਦਾਂ ਯੋਧਿਆਂ ਦੀ ਯਾਦਾਂ ਵਿੱਚ ਅਖੰਡ ਕੀਰਤਨ ਸਮਾਗਮ ਪ੍ਰਾਰੰਭ ਹੋਏ ਹਨ। ਅੱਜ ਸਵੇਰ ਦੀ ਸਿਆਸ ਆਸਾ ਦੇ ਵਾਰ ਦੇ ਕੀਰਤਨ ਉਹਨਾਂ ਵੱਲੋਂ ਹੀ ਕੀਰਤਨ ਦਰਬਾਰ ਸਾਜ ਰਹੇ ਹਨ ਅਤੇ ਸ਼ਾਮ ਦੇ ਕੀਰਤਨ ਦਰਬਾਰ ਵੀ ਇਸੇ ਸੰਬੰਧ ਵਿੱਚ ਹੀ ਫਰੀਮੌਂਟ ਗੁਰਦੁਆਰਾ ਸਾਹਿਬ ਸਜਣਗੇ ਅਤੇ ਕੱਲ੍ਹ ਦੇ ਸਵੇਰ ਦੇ ਅਖੰਡ ਕੀਰਤਨ ਸਮਾਗਮ ਦਰਬਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟੇਸੀ ਵਿਖੇ ਸ੍ਰੀ ਆਸੇ ਵਾਰ ਦੇ ਕੀਰਤਨ ਹੋਣਗੇ ਅਤੇ ਉੱਥੇ ਹੀ ਅੰਮ੍ਰਿਤ ਸੰਚਾਰ ਵੀ ਹੋ ਰਹੇ ਹਨ ਸਵੇਰੇ 10 ਵਜੇ। ਕੱਲ੍ਹ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਉੱਥੇ ਆਪਣਾ ਨਾਮ ਲਿਖਾ ਸਕਦੇ ਹੋ। ਪੰਜਾਂ ਪਿਆਰਾਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸੇਵਾ ਕਰੋ ਜੀ ਅਤੇ ਕੱਲ੍ਹ ਸ਼ਨਿਸ਼ਵਾਰ ਦੇ ਸ਼ਾਮ ਦੇ ਸਾਰੀ ਰਾਤ ਰਹਿਣ ਸਭਾਈ ਕੀਰਤਨ ਵੀ ਇਸ ਸੰਬੰਧ 'ਚ ਹੋ ਰਹੇ ਹਨ ਅਤੇ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਜੋ ਕੱਲ੍ਹ ਦੇ ਰੋਜ਼ ਆਏ ਸਨ ਇਸੇ ਸੰਬੰਧ ਵਿੱਚ ਅੱਜ ਹੀ ਸੰਗਤਾਂ ਫਰੀਮੌਂਟ ਦੀਆਂ ਸੰਗਤਾਂ ਵੱਲੋਂ ਸਮੂਹ ਗੁਰਦੁਆਰਾ ਸਾਹਿਬ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10:30 ਵਜੇ ਸੰਪੂਰਨਤਾਵਾਂ ਹੋਣਗੀਆਂ। ਐਤਵਾਰ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਹਦੇ ਪ੍ਰਕਾਸ਼ ਦਿਹਾੜ ਸੰਬੰਧ ਸਜਣਗੇ। ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਉੱਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੜੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੇ ਦੋਜਕ ਚਾਲਿਆ ਤੇਰੇ ਨਾਂ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਮੈ ਧਰਮ ਬਹਾਲਿਆ ਲਿਖ ਨਾਮੈ

0: ਆਪਣੀ ਤਨ ਹਰੀ ਸਤਿਗੁਰ ਪਾਇਆ।
1: ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ।
0: ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਜੀ ਸੱਚਾ ਸਾਹਿਬ ਏਕ ਪੂਜੀ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਸਿਵਲਾ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ

ਉਵੇਂ ਸਾਧਨ ਮਾਰੀਐ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਉਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਧਰ ਕਹਿ ਗਿਆ ਹਾਰੀਐ।

ਅੜੀ ਸਤਿਗੁਰ ਵੱਡਾ ਕਰ ਸਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤਕ ਹੱਥਰ ਵਿੱਚ

ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਬਾਹੀ ਦੇ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰਛੈ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਂ ਨਿਓਟਿਆਂ ਦੀ ਔੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂਨਾ ਛਾਡੇ ਖੇਤ। ਸਤਿਗੁਰੂ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ 'ਤੇ ਸ਼ਹੀਦ ਹੋਣ ਵਾਲੇ ਕੁਰਬਾਨ ਹੋਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦਾਂ ਵਿੱਚ ਸਾਲਾਨਾ ਅਖੰਡ ਕੀਰਤਨ ਦਰਬਾਰ ਪ੍ਰਾਰੰਭ ਹੋਇਆ। ਅੱਜ ਦੇ ਦੂਜੇ ਦਿਨ ਦੇ ਦੀਵਾਨ ਸਤਿਗੁਰੂ ਜੀ ਆਪ ਜੀ ਦੀ ਹਜ਼ੂਰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਵਿਆਸ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੀ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤ ਰਹਿਮ ਸ੍ਰੀ ਆਸਾ ਕੀ ਜੇ ਵਾਰ ਜੀ ਕੇ ਸੰਪੂਰਨ ਸ਼ਬਦ ਕੀਰਤਨ ਛੇ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ਣਾ ਜਸਲੀਨ ਕੌਰ ਜੱਜ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਤੋਂ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਅਗਰ ਅਨੁਸਾਰ ਪ੍ਰਵਾਨ ਕਰਨੀਆਂ ਸੇ ਪਿਆਰੇ ਮੇਰੇ।

ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ।

ਜੋ ਕਿ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਅੰਮ੍ਰਿਤ ਵਿਦਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਗਰੋਂ ਗੁਰ ਸਿੱਖੀ ਜੀਵਨ ਨਾਮਦਾਨ ਬਖਸ਼ਣ। ਸਾਲਾਨਾ ਅਖੰਡ ਕੀਰਤਨ ਸਮਾਗਮ ਕੀਰਤਨ ਦਰਬਾਰ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸਤੰਭਾਂ ਦੀ ਯਾਦ ਵਿੱਚ ਸਾਜ ਰਹੇ ਹਨ। ਅੱਜ ਦੂਜੇ ਦਿਨ ਦੀਵਾਨ ਗੁਰਦਾਸ ਸਾਹਿਬ ਫਰੀ ਮੋਟ ਵਿਖੇ ਅੰਮ੍ਰਿਤ ਵਿਦਵਾਨ ਸਜੇ। ਅੱਜ ਸ਼ਾਮ ਦੇ ਦੀਵਾਨ ਨੂੰ ਹੀ ਇਸੇ ਹੀ ਸੰਬੰਧ ਵਿੱਚ ਸੋਹਦਾ ਰਾਣਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਜਣਗੇ। ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਕੱਲ੍ਹ ਸਵੇਰ ਦੇ ਦੀਵਾਨ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟ੍ਰੇਸੀ ਵਿਖੇ ਆਸਾ ਦੁਆਰ ਦੇ ਕੀਰਤਨ ਹੋਣਗੇ ਅਤੇ ਉੱਥੇ ਅਮਰ ਸੰਚਾਰ ਸਵੇਰੇ ਹੋ ਰਿਹਾ 10 ਵਜੇ ਦੇ ਕਰੀਬ। ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਉੱਥੇ ਨਾਮ ਲਿਖਾ ਸਕਦੇ ਹੋ ਜੀ। ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਨਾਮ ਦੀ ਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸੁਵੇਲਾ ਕਰੋ ਅਤੇ ਕੱਲ੍ਹ ਰਾਤ ਦੇ ਸਾਰੇ ਰਾਤ ਰਣ ਸਭਾਈ ਕੀਰਤਨ ਦਰਬਾਰ ਗੁਰਦੁਆਰਾ ਸਾਹਿਬ ਫਰੀ ਮੋਟ ਵਿਖੇ ਹੋਣਗੇ। ਹਾਜ਼ਰੀਆਂ ਭਰਨੀਆਂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਕੱਲ੍ਹ ਪ੍ਰਕਾਸ਼ ਦਿਹਾੜੇ ਆਏ ਸਨ। ਇਸੇ ਸੰਬੰਧ ਵਿੱਚ ਹੀ ਅੱਜ ਫਰੀ ਮੋਟ ਦੀਆਂ ਸੰਗਤਾਂ ਵੱਲੋਂ ਕੱਲ੍ਹ ਦੇ ਰੋਜ਼ ਤੋਂ ਹੀ ਅੱਜ ਜੋ ਕਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ 10 ਵਜੇ ਅਤੇ ਐਤਵਾਰ ਸਵੇਰੇ 10:30 ਸੰਪੂਰਨਤਾ ਹੋਣਗੀਆਂ। ਐਤਵਾਰ ਦੀਵਾਨ ਇਸੇ ਸੰਬੰਧ ਸਜਣਗੇ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨਤੀ ਸੁਣ ਪ੍ਰਭ ਮੇਰੇ,

ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛੋਤਾਏ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ

ਨਾਨਕ ਨਾਮ ਧਿਆਏ ਨ ਤਿੰਨ ਨਿਜ ਘਰ ਵਾਸ ਹੈ ਜੁਗ ਜੁਗ ਸੋਭਾ ਹੋਏ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਧ ਆਪੇ ਸਿਸ਼ਟ ਸਿਰਜੀਆ ਆਪੇ ਪੁਨ ਗੋਈ ਸਭਿ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖਹ ਧੰਨ ਧੰਨ ਧੰਨ ਗੁਰ ਸੋਈ ਸਭਿ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ।

ਗੁਰਮੁਖ ਨਾਨਕ ਆਰਾਧਿਆ ਸਭ ਆਖਹ ਧੰਨ ਧੰਨ ਧੰਨ ਗੁਰਸੋਈ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ।

ਮਾਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਹ ਦੇਹ ਸੋ ਪਾਵਾਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਾਏ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿੱਟ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤ ਸਭ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦਾ ਦੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਵਾਸਾ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਗਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਬਖਸ਼ਾਂ ਕੀਤੀਆਂ ਸੇਵਕ ਪਰਿਵਾਰਾਂ ਪਾਸੋਂ ਸੇ ਦਰ ਕਰਦੀਆਂ ਪਿਆਰੀ ਸੰਗਤਾਂ ਵੱਲੋਂ ਆਪਦੇ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੇ ਚਾਰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ ਪਹਿਲੇ ਦੋ ਸ੍ਰੀ ਖੰਡ ਪਾਠ ਸਾਹਿਬ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਆਪ ਚਰਨ ਪਰਸਦਿਆਂ ਹੋਇਆਂ ਪਹਿਲਾ ਖੰਡ ਪਾਠ ਸਾਹਿਬ ਸਮੂਹ ਬੇ ਏਰੀਆ ਦੀ ਸੰਗਤਾਂ ਵੱਲੋਂ ਆਪਦੇ ਚਰਨ ਪਰਸਦਿਆਂ ਸਤਿ ਸੇਵਾ ਲੈ ਰਹੇ ਹਨ ਪਰਿਵਾਰਾਂ ਵੱਲੋਂ ਸੈਂਡੀ ਦੀ ਦੇਹਰੋਗਤਾ ਵਾਸਤੇ ਕੀਰਤ ਕੌਰ ਤੰਦਰੁਸਤੀ ਵਾਸਤੇ ਸੇਵਕ ਪਰਿਵਾਰ ਨੂੰ ਬੱਚੇ ਅਤੇ ਆਪਦੇ ਜਾਣਦੇ ਸਤਿਗੁਰੂ ਨਾਮ ਸੇਵਕ ਪਰਿਵਾਰ ਵੱਲੋਂ ਬੱਚੇ ਦੀ ਦਾਤ ਵਾਸਤੇ ਰਵਿੰਦਰ ਸਿੰਘ ਦੇਹਰੋਗਤਾ ਵਾਸਤੇ ਪਰਿਵਾਰਾਂ ਵੱਲੋਂ ਆਪਦੇ ਚਰਨ ਪਰਸਦਿਆਂ ਕਿਰਪਾ ਕਰਨੀ ਸੰਗਤਾਂ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਥਕਣਾ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਦਰ ਕਰਨਾ ਜੋੜ ਕੇ ਰੱਖਣਾ ਇਸ ਤਰ੍ਹਾਂ ਦਰ ਕਰਦੀਆਂ ਸੇਵਾਵਾਂ ਲੈਂਦੇ ਰਹਿਣਾ ਕਿਰਪਾ ਕਰਨੀ ਮਿਹਰ ਕਰਨੀ ਪਰਿਵਾਰਾਂ ਦੇਹ ਰੋਗਤਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀ ਸੇਵਕ ਪਰਿਵਾਰ ਨੂੰ ਸਤਿਗੁਰੂ ਬੱਚੇ ਦਾਤ ਬਖਸ਼ਿਸ਼ ਕਰਨ ਬੇਨਤੀਆਂ ਕਰਨ ਸਾਰ ਪ੍ਰਵਾਨ ਕਰਨੀ ਦੂਸਰਾ ਖੰਡ ਪਾਠ ਸਾਹਿਬ ਦਰ ਕਰਦੇ ਸੇਵਕ ਭਾਈ ਬਲਵੀਰ ਸਿੰਘ ਆਖਲ ਸਿੰਘ ਪਰਿਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਸਤਿਗੁਰੂ ਜੀ ਅਤੇ ਮੇਰੀ ਪੀਰ ਦਿਵਸ ਨੂੰ ਸਮਰਪਿਤ ਆਪ ਦੇ ਚਰਨ ਪਸਦੇ ਪਰਿਵਾਰ ਨੂੰ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਹਨ ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇਹ ਰੋਗ ਦੇ ਦਾਤਾਂ ਬਖਸ਼ਣੀ ਤੰਦਰੁਸਤੀ ਦਾਤਾਂ ਬਖਸ਼ਣੀਆਂ ਇਸੇ ਤਰ੍ਹਾਂ ਦਰ ਕਰਨਾ ਜੋੜ ਕੇ ਰੱਖਣਾ ਦਰ ਕਰਦੀਆਂ ਸੇਵਾਵਾਂ ਸਤਿਗੁਰੂ ਜੀ ਆਪ ਸਿਰ 'ਤੇ ਮਿਹਰ ਭਰਿਆ ਰੱਖ ਇਸ ਤਰ੍ਹਾਂ ਲੈਂਦੇ ਰਹਿਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਤੀਸਰਾ ਖੰਡ ਪਾਠ ਸਾਹਿਬ ਸਤਵੰਤ ਸਿੰਘ ਪਰਿਵਾਰ ਵੱਲੋਂ ਆਪ ਦੀਆਂ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦੇ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸੇਵਾ ਲੈ ਰਹੇ ਹਨ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਥੱਕਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਚੌਥਾ ਖੰਡ ਪਾਠ ਸਾਹਿਬ ਪਵਨ ਗੁਪਤਾ ਪੁੱਤਰ ਕੇਵਲ ਕ੍ਰਿਸ਼ਨ ਵੱਲੋਂ ਆਪ ਦਿੱਤੀਆਂ ਦਾਤਾਂ ਸ਼ੁਕਰਾਨਾ ਕਰਦੇ ਹਾਂ ਪਰਿਵਾਰ ਸੁੱਖ ਤੰਦਰੁਸਤੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਵਾਸਤੇ ਸ੍ਰੀ ਖੰਡ ਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਤੰਦਰੁਸਤੀ ਦਾਤਾਂ ਬਖਸ਼ਿਸ਼ ਕਰਨੀਆਂ ਸਮੂਹ ਸੰਗਤਾਂ ਪਰਿਵਾਰਾਂ ਵੱਲੋਂ ਇਸ ਸੰਬੰਧ ਆਪ ਜੀ ਦੇ ਹਜ਼ੂਰ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕਿ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸਤਿਗੁਰੂ ਜੀ ਸ਼੍ਰੀ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਆਪ ਜੀ ਦੇ ਪਿੱਤਰ ਸਰੂਪ ਸੁਖਾਸ ਸਥਾਨ 'ਤੇ ਪ੍ਰਕਾਸ਼ ਤਾਂ ਲਿਆਉਂਦਿਆਂ
ਸੇਵਾ ਕਰਦੇ ਹਾਂ, ਭੁੱਲਾਂ ਦੀ ਮਾਫ਼ੀ ਬਖਸ਼ ਤੋਂ ਬੇਨਤੀ ਹਾਂ, ਗੁਰਮਤਿ ਅਨੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਸੰਗਤਾਂ ਪਰਿਵਾਰ ਅਨੁਸਾਰ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ।

0: ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਆਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਪਰਿਵਾਰਾਂ ਨੂੰ ਬੇਨਤੀ ਹੈ ਕੱਲ੍ਹ ਸਵੇਰੇ 9:45 ਮਾਧੀ ਅਰਦਾਸ ਹੋਵੇਗੀ, ਸ਼ਾਮਿਲ ਹੋਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕਾ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਨ ਬਾਰੋ ਬਾਰੀ, ਦਲ ਭੰਜਨ ਗੁਰ ਸੂਰਮਾ, ਬੜ ਜੋਧਾ ਬਹੁ ਪਰ ਉਪਕਾਰੀ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ, ਸੋ ਕਹੁ ਟਲ ਗੁਰ ਸੇਵਿਐ, ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਈ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟਿਆ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ, ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਚੌਥਾ ਪੰਚ ਪਦਾਂ ਅਚਰ ਚਰ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟ ਅਜਾਈ ਅਚਰ ਚਰ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ

ਗੁਰਮਤਿ ਰਾਮ ਨਾਮ ਪਰਗਾਸੋ ਸਦਾ ਰਹੋ ਸਰਣਾਈ ਰਹਾਉ। ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ

ਜਿਸ ਕੀ ਬਾਥ ਸੋਈ ਪ੍ਰਭ ਜਾਣਾ, ਜਿਸ ਨੂੰ ਦੇ ਸੋ ਪਾਈ, ਬਸਤ ਅਨੂਪ ਅਤ ਅਗਮ ਅਗੋਚਰ, ਗੁਰਪੂਰਾ ਅਲਖ ਲਖਾਈ, ਜਿਨ ਇਹ ਚਾਖੀ ਸੋਈ ਜਾਣਾ, ਗੂੰਗੇ ਕੀ ਮਠਿਆਈ, ਰਤਨ ਲੁਕਾਇਆ ਲੂਕਾ ਨਾਹੀ, ਜੇ ਕੋ ਰੱਖਾ ਲੁਕਾਈ, ਸਭ ਕਿਛ ਤੇਰਾ ਤੂੰ ਅੰਤਰ ਜਾਮੀ, ਤੂੰ ਸਭਨਾ ਕਾ ਪ੍ਰਭ ਸੋਈ।

0: ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨ ਹੋਵਈ ਜੇ ਲਾਏ ਰਹਾਂ ਲਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਧਾਨ ਹੋਵੈ ਕਿਸੈ ਧਾਨ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਗਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਅੱਖ ਹੈ ਮੰਗਹਿ ਹੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗਾ ਰੱਖੀਆ ਜਿ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਰ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਜੇ ਤੀ ਸਰਠੀ ਉਪਾਈ ਵੇਖਾ ਬਿਨ ਕਰਮਾਂ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵੇ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਹੀ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਵੰਤਿਆ ਗੁਣ ਦੇ ਇਤਿਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਤਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕਾ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹੈ ਰਾਹੋ ਸੁਣਿਆ ਹਾਥ ਵੈ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰਤ ਹੋਵੈ ਮਨ ਬੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਤਸੋਂ ਪ੍ਰਗਟ ਜਾਏ ਮੰਨਾ ਮਗ ਨ ਚੱਲੈ ਪੰਥ ਮੰਨਾ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦੁਰਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਭੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਬਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੇਤਾ ਪਸਾਉ ਏਕੋ ਗਵਾਉ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਦ ਭਾਵੈ ਸਾਈ ਭਰੀ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾੜ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਗਸਾਰ ਅਸੰਖ ਮੋਨ ਲਿਵਲਾਈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਰਾਈ ਅਸੰਖ ਮਲੇਸ਼ ਮਲ ਭਗ ਕਾਈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੇ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹੇ ਜੈ ਪਰਮਾਹੇ ਤੈਬ ਤੈ ਪਾਹੀ ਜੇਤਾ ਕੀਤਾ ਤੇਤਾ ਨਾਉ ਬਿਨ ਨਾਵਾ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਰਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਆ ਮਤ ਪਾਪਾ ਕਾ ਸੰਗ ਉਹ ਧੋਪਾ ਨਾਵਾ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਪ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਗਤ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਭਗਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰ ਠੀਕ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਹੋ ਜਾਣੈ ਅੱਗੇ ਗਇਆ ਨਾ ਸੋ ਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਬੇਦ ਕਹਿਨਕ ਬਾਤ ਸਹਿਸ ਅਠਾਰਹ ਕਹਿਨਕ ਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣੈ ਆਪ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਾਨ ਕੀੜੇ ਤੁਨ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰਾ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਂ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਇਹ ਬੜ ਉੱਚਾ ਹੋਵੈ ਕੋਈ ਤੇ ਸੂਚੇ ਕੋ ਜਾਣੈ ਸੋਏ ਜੇ ਬੜਾ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗਹਿ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਹਿ ਬੇਕਾਰ ਕਿਤੇ ਲੈ ਲੈ ਮੁੱਕਰ ਪਾਹੀ ਕਿਤੇ ਮੂਰਖ ਖਾਹੀ ਖਾਹੀ ਕੇਤਿਆ ਦੁੱਖ ਭੁੱਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆ ਮੋਹਿ ਖਾਈ ਆਪੇ ਜਾਣੇ ਆਪੇ ਦੇ ਆਖ ਹੈ ਸੇ ਭੇ ਕੇਈ ਕੇ ਜਿਸਨੋਂ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ अमोल गुण अमोल व्यापार अमोल व्यापार ये अमोल पंडहार अमोल आवे अमोल ला जाए अमोल भाई मुला समाय अमोल धर्म अमोल दीवान अमोल तुल अमोल प्रवान अमोल बखशीस अमोल निशान अमोल कर्म अमोल फरमान अमोलो अमोल आख्या न जाए आख आख रहे लबलाई आख है वेद पाठ पुराण आख है पढ़े कर है बख्यान आख है ब्रह्मे आख है इंद आख है गोपी ताय गोविंद आख है ईश्वर आख है सिद्ध आख है केते कीते बुद्ध आख है दानव आख है देव आख है सुर नर मुन जन सेव केते आख है आखण पाई केते कह कह उठ उठ जाही एते किते होर करे ता आख न सकह के ही के जेबड़ भावै तेबड़ होए नानक जाने साचा सोए जे को आखा बोल बिगाड़ ता लिखिया सिर गावार अंगावार सो दर के हा सो कर के हा जित बह सर्व समाले वाजे नादन एक संखा किते बावण हारे किते राग परिश्यों कहियन किते गावण हारे गावै तुहनो पौन पानी बै संतर गावै राजा धर्म द्वारे गावै चित गुप्त लिख जाण है लिख लिख धर्म विचारे गावै ईश्वर ब्रह्मा देवी सोहन सदा सुवारे गावै इंद अदासन बैठे देवत्या दर नाले गावै सिद्ध समाधि अंदर गावन साद विचारे गावन जति सति संतोखी गावै वीर करारे गावन पंडित पढ़न रखी सर जुग जुग वेदा नाले गावै मोहनिया मन मोहन सुरगा मछ पायाले गावन रतन पाई तेरे आठ साठ तीर्थ नाले गावै जोध महाबल सूरा गावै खानी चारे गावै खंड मंडल बर भंडा कर कर रखे तारे सही तुदनो गावै जो तुर भावन रते तेरे भगत रसाले होर केते गावन से मैं चेतन आवन नानक क्या विचारे सोई सोई सदा सच साहिब साचा साची नाई है पी होसी जाए ना जासी रचना जिनर चाई रंगी रंगी भाती कर कर जिनसी माया जिनी उपाई कर कर वेखा कीता अपना जेब तिस दीवड़े आई जो तिस भावै सोई करसी हुक्म न करना जाई सो पात साहु साहा पात साहिब नानक रहन रजाई मुंदा संतोख सरम पर झोली ध्यान की करह बैभूत किंथा गाल कुआरी काया जुगत डंडा प्रतीत आई पंथी सगल जमाती मन जीता जग जीत आदेश तिस आदेश आद अनिल अनाद अनाहत जुग जुगे को वेश भुगत ज्ञान दया भंडारण कड़कड़ वज नाद आप नाथ नाथी सब जाकी रिद सिद्ध अवरा साध संजोग विजोग दो कार चलावै लिखे आवै भाग आदेश तिसै आदेश आद अनिल अनाद अनाहत जुग जुगे को वेश एका माई जुगत ब्याई तिन चेले प्रवान एक संसारी एक भंडारी एक लाई जी वाण जिब तिस भावै तिवै चलावै जिब होवै फरमान ओह वेखै ओना नजर न आवै बहुता एह विडान आदेश तिसै आदेश आद अनिल अनाद अनाहत जुग जुगे को वेस आसन लोए लोए भंडार जो किछ पाया सोएका वार कार कर वेखा सृजनहार नानक सचे की साचे कार आदेश तिसै आदेश आद अनिल अनाद अनाहत जुग जुगे को वेस एक दूजी बहु लख हो हे लख हो वह लख बीस लख लगेड़ा आखिया है एक नाम जगदीश ए तुराहे पद पवड़िया चढ़िया हो इक्कीस सुन गला आकाश कीटा आई रीस नानक नदरी पाईया कूड़ी कूड़ा ठीस आखण जोर चुपै न जोर जोर न मंगण दे न जोर जोर न जीवन मरण न जोर जोर न राजमाल मन सोर जोर न सुरती ज्ञान विचार जोर न जुगती छुट्टै संसार जिस हथ जोर कर वेखै सोए नानक उत्तम नीच न कोए राति रुति थिति वार पवन पणी अग्नि पाताल तिस विच धरती थाप रखी धर्मसाल तिस विच जी जुगत के रंग तिनके नाम अनेक अनंत करमी करमी होए विचार सच्चा आप सच्चा दरबार तिथा सोहन पंच प्रवान नदरी कर्म पवा निशान कच पकाई उथा पाए नानक गया जाप जाए धर्म खंड काए हो धर्म ज्ञान खंड का आख हो कर्म केते पवन पाणी वह संतर केते कान महेश केते बरमे घाड़त घड़िया है रूप रंग के वेस केतिया कर्म भूमि मेर केते केते तू उपदेश केते इंद चंद सूर केते केते मंडल देश केते सिद्ध बुद्ध नाथ केते ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਬਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿਰਾਮ ਰਹਿਆ ਭਾਰ ਭੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹ ਜਿਨਕਾ ਰਾਮ ਬਸੈ ਮਨ ਮਾਹ ਤਿੱਥੈ ਭਗਤ ਬਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਪਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖੱਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖਜਲੇ ਕੇਤੀ ਛੁੱਟੀ ਨਾਲ
1: ਦਰ ਰਾਗ ਸਮਹਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ

ਹਾਰ ਗਾਵ ਤੁਦਨ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਤੁਦਨ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ।

ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਪਾਤ ਸਾਹ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਓ ਸਭ ਸੁਰਤ।

ਸਿਖਾਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾਂ ਕੀਆਂ ਵਡਿਆਈਆ, ਤੁਧ ਬਿਨ ਸਿੱਧੀ ਕਿਨੇ ਨਾ ਪਾਈਆ, ਕਰਮ ਮਿਲੇ ਨਹੀਂ ਠਾਕਰ ਹਾਈਆ।

ਭੁੱਖ ਉਤ ਭੁੱਖਾ ਹੈ ਖਾਇ ਚੱਲੀ ਹੈ ਦੁੱਖ ਸੋ ਕਿਉਂ ਬਿਸਰੈ ਮੇਰੀ ਮਾਇ ਸਾਚਾ ਸਾਹਿਬ ਸੱਚ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਗਤ ਕੇ ਕੀਮਤ ਨਹੀਂ ਪਾਈ ਜੇ

ਆਵ ਜਨਨ ਪਿਤਾ ਲੋਕ ਸੁਧ ਬਣਿਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ।

ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆ ਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ।

ਹਉ ਤੁਧ ਬਿਨਿ ਅਵਰ ਨ ਜਾਣ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹ ਤੁਧ ਜੀ, ਜਾਂ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਵਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਦੁੱਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜ੍ਹੇ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਾਂ ਨਾਨਕ ਜੀ, ਜੋ ਪਾਵਹਿ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ। ਤੁਧ ਆਪੇ ਸਿਸ਼ਟ ਸਭ ਪਾਈ ਜੀ, ਤੁਧ ਆਪੇ ਸਿਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਸੋ ਸਭ ਸਹਿ ਕਾ ਜਾਨੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈ, ਜੋ ਤਉ ਪਾਵੈ ਸੋਈ ਥੀ ਸੀ। ਜੋ ਤੂੰ ਦੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰ ਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਾਧੀ ਆਗ ਵਖਾਣ। ਜਿਨ ਹਰ ਸੇਵਿਆ ਤੇ ਸੁਖ ਪਾਇਆ, ਸਹਿਜ ਹੀ ਹਰ ਨਾਮ ਸਮਾਇਆ।

ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਪਈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤੈ ਡੂਬਿਅਲੇ, ਮਨ ਏਕ ਨਾ ਚੇਤਸ ਮੂੜ ਮਨ।

മേൽ കിയേ തെരിയ അവർ കാജ തേര കിതേന കാമ മേൽ സാധ സംഗത പജ കേവല നാമ സ്രഞ്ജാമ ലാഗ പവജൽ തരണ ക ജനം വൃഥാ ജാത രംഗ മായ ക രഹാഉ ജപ തവ സംജമ ധർമ്മ ന കമായ സേവാ സാധ ന ജാന്യ ഹര രായ ਕਹੋ ਨਾਨਕ ਹਮ ਨੀਜ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਸੋਹਿਲਾਰਾ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਕਾਰ ਕੀਰਤ ਆਖੀਐ ਕਰ ਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀਅੜੇ ਸੰਭਾਲੀਐਨ ਦੇਖੇਗਾ ਦੇਵਨ ਹਾਰ ਤੇਰੇ ਦਾਨ ਕੀਮਤ ਨਾ ਪਵੈ ਤੇ ਦਾਤੇ ਕਮਨ ਸੁਮਾਰ ਸੰਬਿਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਾਰੇ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸਿਹ ਦੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਘਰ ਤੇ ਕੀਰਤ ਹੋਏ ਸੋ ਕਾ ਰਾਖ ਵਡਾਈ ਤੋਏ ਰਹਾਉ ਵਿਸੋਏ ਜਸਿਆ ਘੜੀਆਂ ਪਹਿਰਾਂ ਥਿਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾ ਚੰਦ ਦੀਪਕ ਬਣੇ ਤਾਰੇ ਗਾ ਮੰਡਲ ਜਨਕ ਮੋਤੀ ਧੂਪ ਮਾਲ ਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਾਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਾਦ ਬਿਮਲ ਨਾਨ ਏਕ ਪਾਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਹ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਸ ਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮੁਖ ਰੰਦ ਲੋਭਿਤ ਮਨ ਅਨੰਦਿਨ ਮੋਹਿਆ ਹੀ ਪਿਆਸਾ ਕ੍ਰਿਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾ ਤੇਰੇ ਨਾਏ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਣ ਵੱਡਾ ਹੇ ਕਰ ਡੰਡੋਤ ਪੁਣ ਵੱਡਾ ਹੇ ਰਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੈ।

ਦੁੱਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡਾ ਹੈ।

ਬੇਲਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਬ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜ ਹਰ ਗੁਰ ਤੇ ਮੰਨੇ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬੇਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਦਾ ਮੰਦਰ ਉਸ ਰਹਿ ਰਤਨੀ ਦਾ ਹੋਹੋ ਜਹੋਹੇ ਜੜਾਉ ਕਸਤੂਰ ਕੁੰਗੂ ਅਗਨ ਚੰਦਰ ਲੀ ਪਿਆ ਵੈ ਚਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨ ਆਵੈ ਨਾਉ ਹਰ ਬਿਨ ਜੀਓ ਜਲ ਬਲ ਜਾਉ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨ ਆਵੈ ਨਾਉ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵੀਸਰੈ ਤੇਰਾ ਚੇਤਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰ ਜਾ ਪਵਨ ਪੀਣ ਪਿਆਉ ਚੰਦ ਸੂਰਜ ਦੋ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਉ

ਪਹਿਲਾ ਲਿਖੇ ਬੋਲਣ ਬੋਲਣਾ ਲਿਖੇ ਖਾਣਾ ਖਾਓ ਲਿਖੇ ਵਾਰਡ ਚਲਾਈਆਂ ਲਿਖੇ ਸੁਣ ਵੇਖਾਓ ਲਿਖੇ ਸਾਹ ਲਵਾਈਏ ਪੜ੍ਹੇ ਕੇ ਪੁੱਛਣ ਜਾਓ।

ਨਾਲ ਰੋਵਣ ਵਾਲੇ ਜੇਤੜੇ ਸਭਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਈ ਕੀਮਤ ਕਿਨੇ ਨਾ ਪਾਈਆ ਕਹਿ ਨਾ ਵੱਡਾ ਹੋਏ।

ਕਿਆ ਰੀਸ ਜਿੱਥੇ ਨੀਚ ਸੰਭਾਲੀ ਅਨ ਤਿੱਥੇ ਨਜ਼ਰ ਤੇਰੀ ਬਖਸ਼ੀਸ ਸ੍ਰੀ ਰਾਗ ਮਹੱਲਾ ਪਹਿਲਾ ਲਾਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ ਪਰ ਨਿੰਦਾ ਪਰ ਮਾਲ ਮੁਗ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਾ ਸਾਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਏ ਨੀਚ ਕਰਮ ਬੈ ਰੋਏ ਰਹਾ ਰਸ ਹੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ ਜਿਤ ਬੋਲਿਆ ਪਦ ਪਾਈਐ ਸੋ ਬੋਲਿਆ ਪਰਵਾਨ ਫਿੱਕਾ ਬੋਲ ਵੇ ਗੁੱਚਣਾ ਸੁਣ ਮੂਰਖ ਮਨ ਅਜਾਣ ਜੋਤ ਸੁਭਾਵੈ ਸੇ ਭਲੇ ਹੋਰ ਕੇ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਿਹਾ ਸਮਾਏ ਤਿਨ ਕਾ ਕਿਆ ਸਾ ਲਾਹਣਾ ਅਵਰ ਸਵਾਲਿ ਉਕਾਏ

ਮੱਤੀ ਮਰਨ ਵਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਸੋਫੀਆਂ ਰਾਖਣ ਕੋ ਦਰਬਾਰ ਨਾਨਕ ਸਾਚੇ ਕਹੋ ਸਦ ਜਾਣ ਜਿਦ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਨ ਰਹਾਉ ਸੱਚ ਸਰਾ ਗੁੜ ਬਾਰਾ ਜਿਸ ਵੇ ਸੱਚਾ ਨਾਉ ਸੁਣੇ ਵਖਾਣੇ ਜੇ ਤੜੇ ਹਉ ਤਿਨ ਬਲਹਾਰ ਜਾਉ ਤਾ ਮਨ ਕੀਵਾ ਜਾਣੀਐ ਜਾ ਮਹਿਲੀ ਪਾਏ ਥਾਉ ਨਾਉ ਨੀਰ ਚੰਗੇ ਆਈਆ ਸਤ ਪਰਮਲ ਧਨਵਾਸ ਤਾ ਮੁਖ ਹੋਵੇ ਉਜਲਾ ਲਖ ਦਾਤੀ ਇਕ ਦਾਤ ਦੁਖ ਤਸੈ ਪੈ ਆਖੀਐ ਸੁਖ ਜਿਸੈ ਹੀ ਪਾਸ ਸੋ ਕਿਉ ਮਨੋ ਵਸਾਰੀਐ ਜਾ ਕੇ ਜੀ ਪ੍ਰਾਣ ਤਿਸ ਵਿਨ ਸਭ ਪਵਿੱਤਰ ਹੈ ਜੇਤਾ ਪਹਿਨਣ ਖਾਨ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪਰਵਾਨ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚਿਤ ਲੇਖਾਰੀ ਗੁਰ ਪੁਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਗ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ ਕਰਮ ਮਿਲੈ ਤਾਂ ਪਾਈਐ ਨਾਹੀਂ ਗੱਲੀ ਵਾਉ ਦੁਆਉ ਇੱਕ ਆਵੇ ਇੱਕ ਜਾਏ ਉੱਠ ਰੱਖੀਏ ਨਾ ਸਲਾਰ ਏਕੋ ਪਾਏ ਮੰਗ ਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਬਿਨ ਨਾ ਵਹਿ ਬੇਕਾਰ ਭੈ ਤੇਰੇ ਡਰ ਅਗਲਾ ਖਾਉ ਖਾਉ ਛਿਜੈ ਦੇਹ ਨਾਉ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇਹ ਨਾਨਕ ਉੱਠੀ ਚੱਲਿਆ ਸਭ ਕੂੜੈ ਟੁੱਟੇ ਨੇਹ ਸ੍ਰੀ ਰਾਗ ਮਹੱਲਾ ਪਹਿਲਾ ਸਬਦ ਸਮਿੱਠੇ ਮੰਨਿਆ ਸੁਣਿਆ ਸਾ ਲੋਣੇ ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਗੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਰਹਾਉ ਰੱਤਾ ਪਹਿਨਣ ਮਾਂ ਰੱਤਾ ਸੁਬੇਦੀ ਸਦਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ ਕਮਰ ਬੰਧ ਸੰਤੋਖ ਕਾ ਧਨ ਜੋਬਣ ਤੇਰਾ ਨਾਮ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੈ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਰਹਾਉ ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਵਾਟ ਤਰਕ ਤੀਰ ਕਮਾਨ ਸਾਂਗ ਤੇਗ ਬੰਧ ਗੁਣ ਤਾਤ ਵਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਔਰ ਚੜਨਾ ਖੁਸ਼ੀ ਖੁਆਰ ਜਿਤ ਚੜਿਐ ਤਨ ਪੀੜੀਐ ਮਨ ਮੈਂ ਚੱਲੇ ਬੇਕਾਰ ਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵ ਸੀ।

ਨਾ ਪਾਈਏ ਫਿਰ ਦੂਰ। ਮਿਰ ਠਾਕੁਰ ਪੂਰੇ ਤਖਤ ਡੋਲ, ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਤੋਲ ਰਹਾਉ। ਪ੍ਰਭ ਹਰ ਮੰਦਰ ਸੋਹਣਾ, ਜਿਸਮੈ ਮਾਨਕ ਲਾਲ, ਮੋਤੀ ਹੀਰਾ ਨਿਰਮਲਾ, ਕੰਚਨ ਕੋਟ ਰਿਸਾਲ, ਬਿਨ ਪੌੜੀ ਗੜ ਕਿਉ ਚੜੋ, ਗੁਰ ਹਰ ਧਿਆਨ ਨਿਹਾਲ।

ਜੇ ਤਿਸ ਭਾਵੈ ਉਜਲੀ ਸਤ ਸਰ ਨਾਵਣ ਜਾਓ ਪੂਰੋ ਪੂਰ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਸਾਹ ਕਰਤਾ ਸਭ ਕੋ ਤੇਰਾ ਜੋਰ ਏਕ ਸ਼ਬਦ ਵਿਚਾਰੀ ਹੈ ਜਾ ਤੂੰ ਤਾ ਕਿਆ ਹੋਰ ਰਹਾ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀਆਂ ਮਿੱਠਾ ਬੋਲਣੀ ਪੇਰੀ ਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵਲ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਜਾਤ ਸੱਚ ਮਿਲੇ ਸੱਚ ਉਪਜੈ ਸੱਚ ਮੈਂ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਪਉਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲਏ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹੋਮੈ ਮੋਈ ਕਰਾਹੋ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪਰਵਾਹੋ ਮਨ ਰੇ ਸੱਚ ਮਿਲੇ ਪਉ ਜਾਏ ਭੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਏ ਰਹਾਓ

ਸੋਏ। ਜਿਸ ਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਏ, ਜਗ ਸੁਪਨਾ ਬਾਜੀ ਬਣੀ ਕਿਨ ਮੈਂ ਖੇਲ ਖਿਲਾਏ। ਸੰਜੋਗੀ ਮੇਲੇ ਕਿਸੇ ਵਿਜੋਗੀ ਉੱਠ ਜਾਏ, ਜੋ ਸਪਾਣਾ ਸੋ ਥੀਐ ਅਵਰ ਨ ਕਰਨਾ ਜਾਏ। ਗੁਰਮੁਖ ਵਸਤ ਵਿਸਾਹੀਐ ਸੱਚ ਵੱਖਰ ਸੱਚ ਰਾਸ, ਜਿਨੀ ਸੱਚ ਵਣੰਜਿਆ ਗੁਰ ਪੂਰੇ ਸਾਬਾਸ। ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ। ਸ੍ਰੀ ਰਾਗ ਮਹੱਲ ਪਹਿਲਾ। ਧਾਤ ਮਿਲੇ ਫੋਨ ਧਾਤ ਕਹੋ, ਸਿਵਤੀ ਸਿਵਤ ਸਮਾਏ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਸੱਚ ਮਿਲੇ ਸੰਤੋਖੀਆਂ ਹਰ ਜਾਪੇ ਗਏ ਪਾਏ, ਭਾਈ ਰੇ ਸੰਤ ਜਨਾ ਕੀ ਰੇਨ, ਸੰਤ ਸਭਾ ਗੁਰ ਪਾਈ ਹੈ ਮੁਕਤ ਪਦਾਰਥ ਧੀਨ ਰਹਾਉ। ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ, ਸੱਚ ਕਰਨੀ ਦੇ ਪਾਈ ਹੈ ਦਰ ਕਰ ਮਹਿਲ ਪਿਆਰ। ਗੁਰਮੁਖ ਮਨ ਸਮਝਾਈ ਹੈ ਆਤਮ ਰਾਮ ਵਿਚਾਰ, ਤ੍ਰੈਵਿਧ ਕਰਮ ਕਮਾਈ ਹੈ ਆ ਸੰਦੇਸਾ ਹੋਏ। ਕਿਉਂ ਗੁਰਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ। ਨਿਜ ਘਰ ਮਹਿਲ ਪਛਾਣੀ ਹੈ ਨਦਰ ਕਰੇ ਮਲ ਧੋਏ, ਬਿਨ ਗੁਰ ਮੈਲ ਨਾ ਉਤਰੈ ਬਿਨ ਹਰ ਕਿਉਂ ਕਰਵਾਸ। ਏਕੋ ਸ਼ਬਦ ਵਿਚਾਰੀ ਹੈ ਅਵਰ ਤਿਆਗੈ ਆਸ। ਨਾਨਕ ਦੇਖ ਦਿਖਾਈ ਹੈ ਹੋ ਸਦ ਬਲਹਾਰੈ ਜਾਸ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਪਾਏ, ਕੱਲਰ ਕੇਰੀ ਕੰਧ ਜਿਉਂ ਐਹਨਿਸ ਕਿਰ ਟੈ ਪਾਏ। ਬਿਨ ਸਬਦੈ ਸੁਖ ਨਾ ਥੀਐ ਪਿਰ ਬਿਨ ਦੁਖ ਨਾ ਜਾਏ।

0: ਕਰ ਰਹਾਉ। ਆਪ ਸੁਜਾਨਾ ਪੁੱਲਈ ਸੱਚਾ ਵੜ ਕਿਰਸਾਨ, ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ। ਨੌ ਨਿਧ ਉਪਜੇ ਨਾਮ ਏਕ, ਪਰਮ ਕਰਮ ਪਵੈ ਨੀਸਾਨ। ਗੁਰ ਕਉ ਜਾਨ ਨਾ ਜਾਣਈ ਕਿਆ ਥੇ ਚੱਜ ਅਚਾਰ। ਅੰਧੁਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ, ਆਵਣ ਜਾਨ ਚੁੱਕਈ ਮਰ ਜਨਮੈ ਹੋਏ ਖੁਆਰ। ਚੰਦਨ ਮੋਲ ਨਾਇਆ ਕੁੰਗੂ ਵਾਂਗ ਸੰਧੂਰ, ਚੂਆ ਚੰਦਨ ਬੌਕਣਾ ਪਾਨਾ ਨਾਲ ਕਪੂਰ। ਜੇ ਧਾਨ ਕੰਤਨਾ ਪਾਵਈ ਤਾਂ ਸਭ ਡੰਬਰ ਕੂੜ। ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ, ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜੈਸੇ ਨਾਲ ਪਿਆਰ, ਸ੍ਰੀ ਰਾਗ ਮਹੱਲਾ ਪਹਿਲਾ ਸੁਨੀ ਦੇਹ ਡਰਾਵਣੀ, ਜਾਂ ਜੀਓ ਵਿੱਚੋਂ ਜਾਏ। ਪਾਹੇ ਬੁਲੰਦੀ ਵਿੱਜ ਵੀ ਤੂ ਨਾਨਕ ਸਿਉਕਾਏ, ਪੰਚੇ ਰੁਨੇ ਦੁੱਖ ਭਰੇ ਬਿਨਸੇ ਦੂਜੇ ਪਾਏ। ਮੂੜੇ ਰਾਮ ਜਪੋ ਗੁਣ ਸਾਰ, ਹੋਮੇ ਮਮਤਾ ਮੋਹਣੀ ਸਾ ਮੁੱਠੀ ਅਹੰਕਾਰ ਰਹਾਉ। ਜਿਨੀ ਨਾਮ ਵਸਾਰਿਆ ਦੂਜੀ ਘਰ ਲੱਗ, ਦੁਬਦਾ ਲਾਗੇ ਪਾਠ ਮੂਏ ਅੰਤਰ ਤ੍ਰਿਸ਼ਨਾ ਅੱਗ। ਗੁਰ ਰਾਖੇ ਸਿ ਉਬਰੇ ਹੁਰ ਮੁੱਠੀ ਤੰਦੈ ਠੱਗ, ਮੂਈ ਪ੍ਰੀਤ ਪਿਆਰ ਗਿਆ ਮੂਆ ਵੈਰ ਵਿਰੋਧ। ਤੰਦਾ ਥੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ, ਕਰ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ। ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੇ ਪਾਏ। ਸੋ ਨਰ ਜੰਮੈ ਨਾ ਮਰੈ, ਨਾ ਆਵੈ ਨਾ ਜਾਏ, ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ। ਸ੍ਰੀ ਰਾਗ
1: ਜਿਨੀ ਸਖੀ ਕੰਤ ਪਛਾਣਿਆ ਹੋ ਤਿਨਕੇ ਲਾਗੋ ਪਾਏ, ਤਿਨ ਹੀ ਜੈਸੀ ਥੀਰ ਹਾਂ ਸਤਸੰਗਤ ਮੇਲ ਮਿਲਾਏ। ਮੁੱਦੈ ਕੂੜ ਮੁੱਠੀ ਕੁੜਿਆਰ, ਫਿਰ ਪ੍ਰਭ ਸਾਚਾ ਸੋਹਣਾ ਪਾਈਏ ਗੁਰ ਵਿਚਾਰ ਰਹਾਉ। ਮਨਮੁਖ ਕੰਤ ਨਾ ਪਛਾਣੀ ਤਿਨ ਕਿਉਂ ਰਹਿਣ ਬਿਹਾਏ, ਗਰਭ ਅੱਟੀਆਂ ਤਿਸਨਾ ਜਲੈ ਦੁੱਖ ਪਾਵੈ ਦੂਜੇ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੇ ਜਾਏ, ਸਦਾ ਪਿਰ ਰਾਵੈ ਆਪਣਾ ਤਿੰਨਾ ਸੁਖ ਸੁਖ ਵਿਹਾਏ। ਗਿਆਨ ਬਹੁਣੀ ਪਿਰ ਮੁਤੀਆਂ ਪਿਰਮ ਨਾ ਪਾਇਆ ਜਾਏ, ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੇ ਪਿਰ ਪਾਇਆ ਸੱਚ ਸਮਾਏ। ਸੇਹ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ, ਖਸਮ ਪਛਾਣੇ ਆਪਣਾ ਤਨ ਮਨ ਆਗੇ ਦੇ, ਘਰ ਵਰ ਪਾਇਆ ਆਪਣਾ ਹੋਮੇ ਦੂਰ ਕਰੇ। ਨਾਨਕ ਸੋਭਾ ਵੰਤੀਆ ਸੁਹਾਗਣੀ ਅੰਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ, ਇੱਕ ਪਿਰ ਰਾਵੇ ਆਪਣਾ ਹੋ ਕਹਿ ਦਰ ਪੂਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਿਰ ਦੇਹੋ ਮਿਲਾਏ। ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰ, ਜਿਨ ਪਿਰ ਸੰਗੈ ਜਾਣਿਆ ਪਿਰ ਰਾਵੇ ਸਦਾ ਹਦੂਰ। ਮੁੰਦੈ ਤੂੰ ਚੱਲ ਗੁਰ ਕੈ ਪਾਏ, ਆਂਦਿਨ ਰਾਵੇ ਪਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ। ਸ਼ਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ, ਹਰ ਵਰ ਪਾਇਨ ਘਰ ਆਪਣੇ ਗੁਰ ਕੈ ਹੇਤ ਪਿਆਰ। ਸੇਜ ਸੁਹਾਵਣੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੇ ਦੇ ਆਧਾਰ। ਪਿਰ ਸਲਾਹਨ ਆਪਣਾ ਤਿਨ ਕੈ ਹੋਂ ਸਦ ਬਲਿਹਾਰੇ ਜਾਓ, ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾ ਪਾਏ। ਜਿੰਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ, ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ, ਹਰ ਜੀ ਸੱਚਾ ਸੱਚ ਤੂੰ ਸਭ ਕਿਛ ਤੇਰੇ ਚੀਰੇ, ਲੱਖ ਚੁਰਾਸੇ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ। ਹਰ ਜੀ ਬਖਸੇ ਬਖਸ਼ ਲਏ ਸੁਖ ਸਦਾ ਸਰੀਰੇ, ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਏ ਦੂਜਾ ਅਵਨਾ ਕੋਈ ਰਹਾਉ। ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਹੋ ਤੇਰੀ ਸਰਕਾਰ, ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ, ਮਨ ਕੇ ਬੇਕਾਰ ਮਨੈ ਤਜੈ ਮਨ ਚੁੱਕੇ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਾਜੇ ਨਾਮ ਸਮਾਨ, ਬਿਨ ਸਤਿਗੁਰੂ ਮੁਕਤ ਨ ਪਾਈਏ ਮਨ ਮੁਖ ਫਿਰੈ, ਦੇਵਾਨ ਸ਼ਬਦ ਨ ਚੀਨੇ ਕਥਨੀ ਬਦਨੀ ਕਰੈ, ਵਿਖਿਆ ਮਾਹੇ ਸਮਾਨ, ਸਭ ਕਿਛ ਆਪੇ ਆਪ ਹੈ ਦੂਜਾ ਵਰ ਨ ਕੋਏ, ਜਿਉਂ ਬੁਲਾਏ ਤਿਉਂ ਬੋਲੀਏ ਜਾਂ ਆਪ ਬੁਲਾਏ ਸੋਏ, ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ, ਨਾਨਕ ਨਾਮ ਸਮਾਲ ਤੋ ਜਿਤ ਸੇਵਿਆਂ ਸੁਖ ਹੋਏ, ਸ੍ਰੀ ਰਾਗ ਮਹੱਲਾ ਤੀਜਾ, ਜਗ ਹੋਮੇ ਮੈਲ ਦੁੱਖ ਪਾਇਆ ਮਲ ਲਾਗੀ ਦੂਜੇ ਪਾਏ, ਮਲ ਹੋਮੈ ਧੋਤੀ ਕਿਵੇਂ ਨਾ ਉਤਰੇ ਜੇ ਸੋ ਤੀਰਥ ਨਾਏ, ਬਹੁਵਿਧ ਕਰਮ ਕਮਾਉਂਦੇ ਦੂਜੀ ਮਲ ਲਾਗੀ ਆਏ, ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸਰਨ ਆਵੈ ਤਾਂ ਨਿਰਮਲ ਹੋਏ, ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹਾਓ, ਮਨ ਮੈਲੇ ਭਗਤ ਨ ਹੋਵੇ ਨਾਮ ਨਾ ਪਾਇਆ ਜਾਏ, ਮਨਮੁਖ ਮੈਲੇ ਮੈਲੇ ਮੂਏ ਜਸਨ ਪਤ ਗਵਾਏ, ਗੁਰ ਪ੍ਰਸਾਦੀ ਮਨ ਵਸੈ ਮਲ ਹੋਮੈ ਜਾਏ ਸਮਾਏ, ਜਿਉਂ ਅੰਧੇਰੇ ਦੀਪਕ ਬਾਲੀਏ ਤਿਉਂ ਗੁਰ ਗਿਆਨ ਅਗਿਆਨ ਤਜਾਏ, ਹਮ ਕੀਆ ਹਮ ਕਰਹਿਗੇ ਹਮ ਮੂਰਖ ਗਾਹ ਵਾਰ, ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ ਸਭ ਭਾਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਏ ਸੱਚ ਨਾਮ ਉਰ ਧਾਰ, ਜਿਸ ਨੂੰ ਮੇਲੇ ਸੋ ਮਿਲੇ ਹਉ ਤਿਸ ਬਲਿਹਾਰੇ ਜਾਓ, ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ, ਮਨ ਰਤੇ ਜੀਬਾ ਰਤੀ ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ, ਸ੍ਰੀ ਰਾਗ ਮਹੱਲਾ ਚੌਥਾ ਕਰ ਪਹਿਲਾ, ਮੈਂ ਮਨ ਤਨ ਬਿਰਹੋਅਤ ਅਗਲਾ ਕਿਉਂ ਪ੍ਰੀਤਮ ਮਿਲੇ ਕਰਾਏ, ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖੈ ਦੁਖ ਜਾਏ, ਜਾਏ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨਾਂ ਵਰਨਾ ਕੋਏ, ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾਉ, ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾ ਵੈ ਸੋਏ, ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੀਵੜ ਵਰਨਾ ਕੋਏ, ਹਉ ਗੁਰ ਸਰਨਾਈ ਟੈ ਪਵਾ ਕਰ ਦਇਆ ਮੇਲੇ ਪ੍ਰਭ ਸੋਏ, ਮਨ ਹਠ ਕਿਨੇ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਏ, ਸਹਿ ਸਿਆਣਪ ਕਰ ਰਹੇ ਮਨ ਕੋਰੈ ਰੰਗ ਨ ਹੋਏ, ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜੇ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਧੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਾਹਵਾਸ, ਬਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੈ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ, ਹਉ ਤਿਸ ਬਿਟੋ ਚੌਖਾਨੀਏ ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹੋ ਜੀਵਾ ਨਾਮ ਤੇ ਆਏ, ਬਿਨ ਨਾਮੈ ਜੀਵਨ ਨਾ ਥੀਏ ਮੇਰੇ ਸਤਿਗੁਰੂ ਨਾਮ ਦਿੜਾਏ ਰਹਾਉ, ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆਂ ਕੱਢ ਰਤਨ ਦੇਵੈ ਪ੍ਰਗਾਸ, ਧਨ ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰ ਪਾਸ, ਜਿਨ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸਕਾਲ, ਹੋਏ ਫਿਰ ਫਿਰ ਜੋਨ ਭਵਾਈਏ ਵਿੱਚ ਵਿਸਟਾ ਕਰ ਵਿਕਰਾਲ, ਉਹਨਾਂ ਪਾਸ ਦੁਆਸ ਨ ਪਿੱਟੀਏ ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰੂ ਪੁਰਖ ਅੰਮ੍ਰਿਤ ਸਰਵਡ ਭਾਗੀ ਨਹਾਵੈ ਆਏ, ਉਹਨਾਂ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦੜਾਏ, ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ, ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਬਿਥਰਾ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ, ਹੀਰੇ ਹੀਰ ਮਿਲ ਬੇਦਿਆ ਰੰਗ ਚਲੂਲੇ ਨਾਏ, ਮੇਰੇ ਗੋਬਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ, ਮਨ ਰੰਗੋ ਵਡਭਾਗਿਅ ਗੁਰ ਤੁੱਠਾ ਕਰੇ ਪਸਾਉ, ਗੁਰਨਾਮ ਦੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾਂ ਸਤਿਗੁਰ ਨਾ ਮਿਲੇ ਕਰ ਬੈਠਿਆ ਨੇਕਟ ਤਿੰਨ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਢਾ ਬੇੜੀ ਪਾਸ ਸਤਿਗੁਰ ਬੋਹਿਤ ਹਰ ਨਾਮ ਹੈ ਕਿਤ ਬਿਦ ਚੜਿਆ ਜਾਏ ਸਤਿਗੁਰ ਕਹਿ ਭਾਣੇ ਜੋ ਚੱਲੈ ਵਿੱਚ ਬੋਹਿਤ ਬੈਠਾਏ ਧੰਨ ਧੰਨ ਵਡਭਾਗੀ ਨਾਨਕਾ ਜਿਨ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨ ਮੇਰਾ ਪ੍ਰਭ ਰਾਵਿਆ ਤਿਨ ਪੀਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਹੋ ਸਤਿਗੁਰ ਵਿੱਠੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਹੋਏ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਸਾਭਾਸ ਹਉ ਗੁਰ ਸਾ ਲਾਹੇ ਨਾ ਰੱਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਆਪੇ ਸਤਿਗੁਰ ਆਪ ਹਰ ਆਪ ਮੇਲੇ ਮੇਲਾਏ ਆਪੇ ਦਇਆ ਕਰ ਮੇਲ ਸੀ ਗੁਰੂ ਸਤਿਗੁਰ ਪਿੱਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲੇ ਸਮਾਏ।

0: ਕਰੀ ਹੋਣ, ਸਭ ਤੋਂ ਪਹਿਲਾਂ ਛੋਟੀ ਅਤੇ ਗੁਪਤ ਅਰਦਾਸ ਹੋਵੇਗੀ, ਜਿਸ ਵਿੱਚ ਲੜਕੀ ਲੜਕਾ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ, ਬਾਕੀ ਸੰਗਤ ਬੈਠੀ ਰਹਿ ਗਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਖੜ੍ਹੇ ਹੋ ਜਾਓ।

ਵਾਹਿਗੁਰੂ ਸਾਹਿਬ ਜੀਓ ਜੈਸਾ ਸਤਿਗੁਰੂ ਸੁਣੀਂਦਾ

0: ਵਾਹਿਗੁਰੂ ਜੀ ਕੀ ਫਤਿਹ।
1: ਹੁਣ ਬੇਨਤੀ ਹੈ ਜੀ ਭਾਈ ਦਲਜੀਤ ਸਿੰਘ ਹੋਣਾ ਨੂੰ ਕਿ ਉਹ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਉਣ ਦੇ ਨਾਲ ਨਾਲ ਉਸੇ ਸ਼ਬਦ ਦਾ ਗਾਇਨ ਹੋਵੇਗਾ ਜੀ।

ਸੋ ਬੇਨਤੀ ਹੈ ਜੀ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤੇ ਲਾਵਾਂ ਦੇ ਜੋ ਚਾਰ ਲਾਵਾਂ ਦੇ ਪਾਠ ਆਰੰਭ ਹੋਣਗੇ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਲਾਵਾਂ ਦਾ ਪਾਠ ਕਰਨਗੇ। ਜਦੋਂ ਨਾਨਕ ਨਾਮ ਸ਼ਬਦ ਆਵੇ ਆਪ ਜੀ ਨੇ ਸੁਭਾਗ ਜੋੜੀ ਨੇ ਸਤਿਗੁਰਾਂ ਨੂੰ ਮੱਥਾ ਟੇਕ ਕੇ ਉੱਠਣਾ ਹੈ। ਸੋ ਸੱਜੇ ਹੱਥ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ ਅਤੇ ਪਰਿਕਰਮਾ ਕਰਦਿਆਂ ਹੋਇਆਂ ਆ ਕੇ ਫਿਰ ਨਮਸਕਾਰ ਕਰਕੇ ਬੈਠਣਾ ਹੈ। ਨਾਲ ਨਾਲ ਉਸੇ ਜੋ ਲਾਮ ਦਾ ਕੀਰਤਨ ਹੋਵੇਗਾ ਜੀ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਮੇਰਾ ਪਰਿਆ ਹੱਥ ਰੱਖਣ। ਹਾਂਜੀ ਵਾਹਿਗੁਰੂ ਜੀ।

ਬੋਲਾਂ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਦੋਨਾਂ ਪਰਿਵਾਰਾਂ ਨੂੰ ਮੰਗਲਮਈ ਸਮੇਂ ਬਖਸ਼ ਕੀਤੇ ਹਨ ਸੱਚੇ ਪਾਤਸ਼ਾਹ ਜੀਓ ਕੀਤਾ ਲੋੜੀਏ ਕੰਮ ਸੁਹਰਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀਓ ਦਰਕਰ ਦੇ ਪ੍ਰੀਤਵਾਨ ਲੜਕਾ ਅਮਰਦੀਪ ਸਿੰਘ ਚਾਹਲ ਸਪੁੱਤਰ ਭਾਈ ਗੁਰਦੀਪ ਸਿੰਘ ਚਾਹਲ ਬੀਬੀ ਰੁਪਿੰਦਰ ਕੌਰ ਚਾਹਲ ਅਤੇ ਪੋਤਰਾ ਮਨਮੋਹਨ ਸਿੰਘ ਜੀ ਸਵਰਗਵਾਸੀ ਮਾਤਾ ਸੁਰਜੀਤ ਕੌਰ ਜੀ ਉਹਨਾਂ ਦਾ ਸ਼ੁਭ ਆਨੰਦ ਕਾਰ ਸੱਚੇ ਪਾਤਸ਼ਾਹ ਜੀ ਉਹ ਲੜਕੀ

ਸਵਰਗਵਾਸੀ ਦਰਸ਼ਨ ਸਿੰਘ ਜੀ ਅਤੇ ਦਾਦੀ ਹਰਿੰਦਰ ਕੌਰ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਭਾਈ ਅਮਰਦੀਪ ਸਿੰਘ ਅਤੇ ਬੀਬੀ ਖੁਸ਼ਰੀਤ ਕੌਰ ਦੇ ਸ਼ੁਭ ਅਨੰਦ ਕਾਰਜ ਸੰਪੂਰਨ ਹੋਏ ਹਨ। ਆਪ ਜੀਆਂ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਆਪ ਜੀਆਂ ਨੇ ਸਾਖੀ ਰੂਪ ਹੋ ਕਰਕੇ ਸੱਚੇ ਪਾਤਸ਼ਾਹ ਜੀ ਸਭ ਕਾਰਜ ਚੜ੍ਹਦੀ ਕਲਾ ਨਾਲ ਕਰਵਾਏ ਹਨ। ਸੱਚੇ ਪਾਤਸ਼ਾਹ ਜੀ ਆਪ ਦਾ ਲੱਖ ਲੱਖ ਵਾਰੀ ਸ਼ੁਕਰਾਨਾ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਾਠੀ ਸਿੰਘ ਤੋਂ ਲਾਵਾਂ ਦੇ ਪਾਠ ਕਰਦਿਆਂ ਹੋਇਆਂ ਦਾਸਰਿਆਂ ਤੋਂ ਗੁਰਬਾਣੀ ਦੇ ਕੀਰਤਨ ਜਾਪ ਕਰਦਿਆਂ ਹੋਇਆਂ ਸੁਭਾਗ ਜੋੜੀ ਤੋਂ ਪਰਿਕਰਮਾ ਕਰਦਿਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਆਪ ਜੀਆਂ ਨੇ ਬਖਸ਼ ਲੈਣਾ ਅੱਗੇ ਵਾਸਤੇ ਸਮਰੱਥ ਬਖਸ਼ਣੀ ਸੱਚੇ ਪਾਤਸ਼ਾਹ ਜੀ। ਕਿਰਪਾ ਕਰਨੀ ਦੋਨਾਂ ਪਰਿਵਾਰਾਂ ਨੂੰ ਆਪਸੀ ਪ੍ਰੇਮ ਪਿਆਰ ਚੜ੍ਹਦੀਆਂ ਕਲਾ ਬਖਸ਼ਣੀਆਂ। ਸੁਭਾਗ ਜੋੜੀ ਦੇ ਸੀਸ ਤੇ ਮੇਰਾ ਭਰਿਆ ਥਰਾ ਕੇ ਗ੍ਰਿਹਸਤ ਜੀਵਨ ਵਿੱਚ ਸੱਚੇ ਪਾਤਸ਼ਾਹ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ। ਇਸ ਵੇਲੇ ਖੁਸ਼ੀ ਦੇ ਸਮੇਂ ਤੇ ਬੇਅੰਤ ਸੰਗਤਾਂ ਨੇ ਆਪ ਜੀਆਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰੀ ਹੈ। ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ ਦੋਨਾਂ ਹੀ ਪਰਿਵਾਰਾਂ ਵੱਲੋਂ। ਆਪ ਜੀਆਂ ਨੂੰ ਸੁੰਦਰ ਪਛਾਕੇ ਹਾਜ਼ਰ ਕੀਤੇ ਹਨ। ਆਪ ਜੀਆਂ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਵਿੱਚ ਪੜਦੇ ਖਜ਼ਾਨੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਭਾਗਾਂ ਵਾਲਾ ਦਿਨ ਹੈ ਜਿਸ ਦਿਨ ਮਾਤਾ ਪਿਤਾ ਦਾ ਆਪਣੇ ਬੱਚਿਆਂ ਦੇ ਵਿਆਹ ਪੁਰਬ ਦਾ ਸਮਾਗਮ ਜੋ ਉਲੀਕਿਆ ਜਾਂਦਾ ਹੈ, ਜੋ ਅੱਜ ਦੇ ਸਾਡੀ ਬੇਟੀ ਖੁਸ਼ਪ੍ਰੀਤ ਕੌਰ ਪੰਨੂ, ਪਿਤਾ ਜੀ ਇੰਦਰਜੀਤ ਸਿੰਘ ਪੰਨੂ, ਭੈਣ ਜੀ ਦਲਜੀਤ ਕੌਰ ਪੰਨੂ ਅਤੇ ਜੋ ਬੇਟੇ ਵਾਲਾ ਪਰਿਵਾਰ ਹੈ, ਅਮਰਦੀਪ ਸਿੰਘ ਚਾਹਲ, ਪਿਤਾ ਜੀ ਗੁਰਦੀਪ ਸਿੰਘ ਚਾਹਲ, ਮਾਤਾ ਰੁਪਿੰਦਰ ਕੌਰ ਚਾਹਲ, ਦੋਨੇ ਪਰਿਵਾਰਾਂ ਨੂੰ ਸਾਡੇ ਵੱਲੋਂ, ਸਾਰੀ ਸਿੱਖ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ। ਜੋ ਦੋਨੇ ਪਰਿਵਾਰਾਂ ਦਾ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮੇਲ ਹੋਇਆ, ਅਤੇ ਇਸ ਭਾਗੀ ਜੋੜੀ ਨੂੰ ਵੀ ਬਹੁਤ ਬਹੁਤ ਵਧਾਈਆਂ। ਸਭ ਤੋਂ ਪਹਿਲਾਂ ਮੈਂ ਦੋਨੇ ਇਸ ਭਾਗ ਜੋੜੀ ਨੂੰ ਗੁਰੂ ਘਰ ਵੱਲੋਂ ਜੋ ਸਰੋਪੇ ਨਾਲ ਸਨਮਾਨ ਕੀਤਾ ਜਾਵੇ, ਜੋ ਗੁਰੂ ਮਹਾਰਾਜ ਨੇ ਇਹਨਾਂ ਦੋਨਾਂ ਪਰਿਵਾਰਾਂ 'ਤੇ ਕਿਰਪਾ ਕੀਤੀ ਹੈ, ਮੈਂ ਬੇਨਤੀ ਕਰਾਂ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਨੂੰ।

0: ਸਭ ਤੋਂ ਪਹਿਲਾਂ ਲੜਕੇ ਵਾਲੇ ਪਰਿਵਾਰ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ ਜੋ ਆਉਣ ਸਾਰ ਹੀ ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ, ਕਿਉਂਕਿ ਸਾਡਾ ਮਨ ਦੇ ਵਿੱਚ ਸੀ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਹੋ ਜਾਣ, ਸੋ ਇਸ ਵਿੱਚ ਮਾਫ਼ੀ ਦੇ ਹੱਕਦਾਰ ਹਾਂ ਕਿਉਂਕਿ ਪਹਿਲਾਂ ਹੀ ਪ੍ਰੋਗਰਾਮ ਲੇਟ ਸਨ। ਉਸ ਤੋਂ ਉਪਰੰਤ ਬੇਨਤੀ ਕਰਾਂ ਬੇਟੇ ਅਤੇ ਬੇਟੀ ਨੂੰ, ਜੋ ਇੱਕ ਮਾਤਾ ਪਿਤਾ ਦਾ ਮਨ ਦਾ ਮਕਸਦ ਹੁੰਦਾ ਹੈ ਕਿ ਮੇਰੀ ਬੇਟੀ ਪਹਿਲਾ ਜਨਮ ਉਹਦਾ ਉਸ ਦਿਨ ਹੁੰਦਾ ਹੈ ਜਦੋਂ ਉਹ ਆਪਣੇ ਮਾਤਾ ਪਿਤਾ ਦੇ ਘਰ ਵਿੱਚ ਆਉਂਦੀ ਹੈ, ਦੂਜਾ ਜਨਮ ਜਦੋਂ ਵਿਆਹ ਕਰਵਾ ਕੇ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ, ਇਹ ਇਸ ਦਾ ਦੂਜਾ ਜਨਮ ਹੁੰਦਾ ਹੈ। ਬੇਟੀ ਅਤੇ ਬੇਟੇ ਨੂੰ ਦੋਨਾਂ ਨੂੰ ਸਿੱਖਿਆ ਕਿ ਆਪਣਾ ਗੁਰੂ ਘਰ 'ਤੇ ਭਰੋਸਾ ਰੱਖ ਕੇ ਬਾਣੀ ਅਤੇ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚ ਆਪਣੀਆਂ ਤਰੱਕੀਆਂ ਮਾਣੋ, ਗੁਰੂ ਘਰ 'ਤੇ ਭਰੋਸਾ ਰੱਖੋ, ਇਸ ਨੇ ਹੀ ਤੁਹਾਨੂੰ ਜੋ ਵੀ ਦਾਤਾਂ ਬਖਸ਼ਣੀਆਂ ਨੇ ਗੁਰੂ ਘਰ ਤੋਂ ਹੀ ਪ੍ਰਾਪਤ ਹੋਣੀਆਂ ਨੇ। ਦੋਨਿਆਂ ਨੂੰ ਇੱਕ ਛੋਟੀ ਜਿਹੀ ਸਿੱਖਿਆ ਕਿ ਆਪਣੇ ਸਹੁਰਾ ਪਰਿਵਾਰ ਨੂੰ ਹਮੇਸ਼ਾ ਮਾਤਾ ਪਿਤਾ ਜੀ ਅਤੇ ਆਪਣੇ ਮਾਤਾ ਪਿਤਾ ਨੂੰ ਚਾਹੇ ਬੇਸ਼ੱਕ ਦੀ ਮਾਤਾ ਕਹਿ ਲਓ, ਪਰ ਜਿਹੜਾ ਸਹੁਰਾ ਪਰਿਵਾਰ ਆ, ਬੇਟੀ ਨੂੰ ਜਿਵੇਂ ਤੁਸੀਂ ਆਪਣੇ ਮੰਮੀ ਡੈਡੀ ਨੂੰ ਬੁਲਾਉਣਾ, ਸਹੁਰਾ ਪਰਿਵਾਰ ਦੇ ਵਿੱਚ ਜੀ ਤੋਂ ਕਹਿ ਕੇ ਘੱਟ ਨਹੀਂ ਗੱਲ ਕਰਨੀ। ਇਹ ਇੱਕ ਤੁਹਾਡਾ ਵੱਡਾ ਸਤਿਕਾਰ ਹੁੰਦਾ ਹੈ ਜੋ ਤੁਸੀਂ ਆਪਣੀ ਇੰਨੀ ਮਾਤਾ ਪਿਤਾ ਨੂੰ ਸਤਿਕਾਰ ਦਿੰਦੇ ਹੋ। ਬਾਕੀ ਮੈਂ ਭੁਪਿੰਦਰ ਸਿੰਘ ਜੀ ਦੇਵ ਬੈਠੇ ਨੇ ਸੰਗਤ ਦੇ ਵਿੱਚ, 2 ਮਿੰਟ ਲਈ ਉਹਨਾਂ ਨੂੰ ਕਹਾਂ ਕਿ ਆ ਕੇ ਇੱਕ ਸਿੱਖਿਆ ਰੂਪ ਦੇ ਵਿੱਚ ਦੋਨੇ ਪਰਿਵਾਰਾਂ ਨੂੰ 2 ਮਿੰਟ ਲਈ ਸਟੇਜ 'ਤੇ ਆਉਣ। ਸਾਡੇ ਬੜੇ ਸਤਿਕਾਰਯੋਗ ਭੁਪਿੰਦਰ ਸਿੰਘ ਜੀ ਦੇਵ, ਮੇਰੇ ਵੱਲੋਂ ਫਿਰ ਸਾਰੀ ਸੰਗਤ ਨੂੰ ਜੋ ਦੋਨੇ ਪਰਿਵਾਰ ਨੇ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਦੋਵੇਂ ਹੱਥ ਜੋੜ ਕੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਤ ਕੌਰ ਮੇਰੇ ਵੱਲ ਦੇਖ ਰਹੀ ਹੈ ਕਿ ਹੁਣ ਅੰਕਲ ਆ ਗਿਆ ਸਟੇਜ 'ਤੇ, ਹੁਣ ਇਹਨੇ 2 ਘੰਟੇ ਲਾ ਦੇਣੇ ਆ, ਕਿਉਂ ਪਤਾ ਸੀ ਜਦੋਂ ਮੇਰੀ ਕਲਾਸ ਵਿੱਚ ਆ ਕੇ ਬੈਠਦੀ ਸੀ ਅਤੇ ਸਾਡੀ 2 ਘੰਟੇ ਦੀ ਕਲਾਸ ਹੁੰਦੀ ਸੀ ਅਤੇ ਬੱਚੀ ਨੇ ਬਹੁਤ ਕੁਛ ਸਿੱਖਿਆ ਹੋਇਆ ਆਲਰੇਡੀ। ਪਰ ਕਿਉਂਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਮੈਨੂੰ ਹੁਕਮ ਕੀਤਾ ਹੈ ਅਤੇ ਮੈਂ ਥੋੜ੍ਹਾ ਜਿਹਾ ਬੱਚਿਆਂ ਨੂੰ, ਕਿ ਅਮਰਦੀਪ ਸਿੰਘ ਨੂੰ ਮੈਂ ਪਹਿਲੀ ਵਾਰ ਦੇਖਿਆ ਮਿਲਿਆ ਹਾਂ, ਅਤੇ ਵੈਸੇ ਖੁਸ਼ੀਤ ਕੌਰ ਦਾ ਨੰਬਰ ਮੇਰੇ ਕੋਲ ਹੈ, ਇਹਦਾ ਮੇਰੇ ਕੋਲ ਨੰਬਰ ਹੈ ਇੱਕ ਦੂਜੇ ਦਾ, ਐਨੀ ਟਾਈਮ ਮੈਨੂੰ ਕਾਲ ਕਰ ਲੈਣੀ ਜਦੋਂ ਵੀ ਕੋਈ ਗੱਲਬਾਤ ਹੋਵੇ। ਅਤੇ ਕਾਕਾ ਬੜਾ ਸਮਝਦਾਰ ਲੱਗਦਾ ਹੈ ਦੇਖਣ ਨੂੰ ਤਾਂ, ਪਰ ਪੁੱਤਰ ਜੀ ਇੱਕ ਦੋ ਗੱਲਾਂ ਕਿ ਤੁਸੀਂ ਪਹਿਲਾਂ ਇਕੱਲੇ ਸੀ, ਤੁਹਾਡੀ ਲਾਈਫ ਇਕੱਲਿਆਂ ਦੀ ਚੱਲ ਰਹੀ ਸੀ, ਹੁਣ ਤੁਸੀਂ ਦੋਵੇਂ ਇਕੱਠੇ ਚੱਲੋਗੇ, ਚਾਹੇ ਤੁਸੀਂ ਅੱਗੇ ਚੱਲੋ, ਚਾਹੇ ਤੁਸੀਂ ਪਿੱਛੇ ਚੱਲੋ, ਚਾਹੇ ਤੁਸੀਂ ਬਰਾਬਰ ਚੱਲੋ, ਪਰ ਕਦਮ ਨਾਲ ਕਦਮ ਮਿਲਾ ਕੇ ਚੱਲਣਾ ਹਮੇਸ਼ਾ, ਕਿਉਂਕਿ ਜਦੋਂ ਅਸੀਂ ਕਦਮ ਨਾਲ ਕਦਮ ਮਿਲਾਵਾਂਗੇ। ਮੈਂ ਇੱਕ ਆਮ ਜਦੋਂ ਬੱਚਿਆਂ ਨੂੰ ਪੜ੍ਹਾਉਂਦਾ ਹੁੰਦਾ ਸੀ, ਇੱਕ ਐਗਜ਼ਾਮਪਲ ਦਿੰਦਾ ਸੀ ਛੋਟੇ ਬੱਚਿਆਂ ਨੂੰ, ਉਹਨਾਂ ਨੂੰ ਤਿਆਰ ਕਰਦਾ ਹੁੰਦਾ ਸੀ ਲਾਈਫ ਵਾਸਤੇ, ਕਿ ਜਦੋਂ ਅਸੀਂ ਇਕੱਲੇ ਹਾਂ, ਇੱਦਾਂ ਸਮਝ ਲਓ ਕਿ ਅਸੀਂ ਸਾਈਕਲ 'ਤੇ ਜਾ ਰਹੇ ਹਾਂ, ਅਸੀਂ ਇੱਕ ਹੈਂਡਲ ਫੜਿਆ ਹੋਇਆ ਹੈ, ਇੱਕ ਟਾਇਰ ਹੈ, ਉਹਨੂੰ ਘੁਮਾਈ ਜਾਂਦੇ ਹਾਂ, ਜਾਈ ਜਾਂਦੇ ਹਾਂ। ਹੁਣ ਅਸੀਂ ਇੱਕ ਕਾਰ ਦੀ ਤਰ੍ਹਾਂ ਹੋ ਗਏ ਹਾਂ, ਦੋਨੋਂ ਟਾਇਰ ਹਨ, ਜੇ ਉਹ ਇੱਕ ਟਾਇਰ ਖੜ੍ਹਾ ਹੋ ਜਾਵੇ, ਦੂਜਾ ਅੱਗੇ ਜਾਈ ਜਾਵੇ, ਕਾਰ ਅੱਗੇ ਨਹੀਂ ਵਧੇਗੀ। ਸਾਡੀ ਲਾਈਫ ਇਵੇਂ ਹੈ ਕਿ ਦੋਨਾਂ ਦੀ ਲਾਈਫ ਦੇ ਵਿੱਚ ਅਸੀਂ ਇੱਕ ਦੂਜੇ ਨੂੰ ਮੁੰਡੇ ਨਾਲ ਮੁੰਡਾ ਜੋੜ ਕੇ ਅੱਗੇ ਚੱਲਣਾ ਹੈ। ਇੱਕ ਦੂਸਰਾ ਹੁੰਦਾ ਹੈ ਕਿ ਅਸੀਂ ਜਦੋਂ ਆਨੰਦ ਕਾਰਜ ਹੁੰਦਾ ਹੈ ਜਾਂ ਆਨੰਦ ਕਾਰਜ ਹੁੰਦਾ ਪਹਿਲਾਂ, ਸਾਡੇ ਮਨ 'ਚ ਬੜੇ ਚਾਅ ਹੁੰਦੇ ਹਨ ਕਿ ਅਸੀਂ ਹੁਣ ਆਪਣੀ ਲਾਈਫ ਵਿੱਚ ਪੈਰ ਰੱਖ ਰਹੇ ਹਾਂ। ਪਰ ਮੈਂ ਹਮੇਸ਼ਾ ਇਹ ਗੱਲ ਕਰਦਾ ਹੁੰਦਾ ਹਾਂ ਕਿ ਤੁਹਾਨੂੰ ਚੈਲੰਜ ਆਉਣਗੇ ਲਾਈਫ ਦੇ ਵਿੱਚ, ਹਰ ਇੱਕ ਨੂੰ ਚੈਲੰਜ ਆਉਂਦੇ ਹਨ, ਉਹਨਾਂ ਚੈਲੰਜ ਦਾ ਸਾਹਮਣਾ ਤੁਸੀਂ ਕਿਵੇਂ ਕਰਨਾ ਹੈ, ਉਹ ਸਾਡੇ ਕੋਲ ਸਿਰਫ ਅਤੇ ਸਿਰਫ ਇੱਕ ਬਾਣੀ ਹੈ ਜਿਹਦਾ ਅਸੀਂ ਆਸਰਾ ਲੈਣਾ ਹੈ। ਹਰ ਇੱਕ ਤੁਹਾਡੇ ਪ੍ਰਸ਼ਨ ਦਾ, ਹਰ ਤੁਹਾਡੀ ਮੁਸ਼ਕਲ ਦਾ ਜੇ ਤੁਹਾਨੂੰ ਹੱਲ ਲੱਭੇਗਾ, ਉਹ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕੋਲ ਮਿਲੇਗਾ। ਬਾਣੀ ਨੂੰ ਪੜ੍ਹਨਾ ਹੈ, ਬਾਣੀ ਨੂੰ ਕੰਠ ਕਰਨਾ ਹੈ, ਅਤੇ ਜਿਵੇਂ ਹੁਣ ਭਾਈ ਅੰਮ੍ਰਿਤਪਾਲ ਨੇ ਕਿਹਾ ਕਿ ਬੱਚੀ ਦਾ ਜਨਮ ਇੱਕ ਹੁੰਦਾ ਹੈ ਮਾਂ ਪਿਓ ਦੀ ਕੁੱਖ ਤੋਂ, ਇੱਕ ਹੁੰਦਾ ਹੈ ਵਿਆਹ ਵੇਲੇ, ਪਰ ਮੈਂ ਸੋਚ ਰਿਹਾ ਸੀ ਬੈਠਾ ਇੱਕ ਤੁਹਾਡਾ ਅਜੇ ਜਨਮ ਹੋਣਾ ਹੈ। ਉਹ ਜਨਮ ਕਦੋਂ ਹੋਣਾ ਹੈ? ਜਦੋਂ ਤੁਸੀਂ 5 ਪਿਆਰਿਆਂ ਦੇ ਕੋਲ ਆ ਕੇ ਉਹਨਾਂ ਦੇ ਕੋਲ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਕਹੋਗੇ ਕਿ ਸਾਨੂੰ ਸੱਚੇ ਪਾਤਸ਼ਾਹ ਅਮਰ ਦੀ ਦਾਤ ਬਖਸ਼ ਦਿਓ, ਉਸ ਵੇਲੇ ਸਾਡਾ ਜਨਮ ਜਿਹੜਾ ਉਹ ਅਸਲੀ ਜਨਮ ਹੋਣਾ ਹੈ। ਉਹ ਜਨਮ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤਾਂ ਅੰਮ੍ਰਿਤ ਛਕਣਾ, ਹੋ ਸਕੇ ਤੁਸੀਂ ਆਪਣੇ ਬੱਚੇ ਜਦੋਂ ਤੁਹਾਡੇ ਘਰ 'ਚ ਪੈਦਾ ਹੋਣ ਉਦੋਂ ਪਹਿਲਾਂ ਪਹਿਲਾਂ ਤੁਸੀਂ ਅੰਮ੍ਰਿਤ ਛਕ ਲਿਓ, ਇਹ ਬੇਨਤੀ ਆ ਤੁਹਾਨੂੰ ਬੱਚਿਆਂ ਦੋਨਾਂ ਨੂੰ, ਅੰਮ੍ਰਿਤ ਛਕ ਕੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਚਲਾਓਗੇ ਗੁਰੂ ਦੇ ਲੜ ਲੱਗ ਕੇ, ਗੁਰੂ ਦੀਆਂ ਗੱਲਾਂ ਦੇ ਵਿੱਚ, ਗੁਰੂ ਦੇ ਜੋ ਬਚਨ ਮੰਨ ਕੇ ਗੱਦੀ ਚਲਾਓਗੇ ਜ਼ਿੰਦਗੀ ਨੂੰ, ਜ਼ਿੰਦਗੀ ਇੱਕ ਸਵਰਗ ਬਣ ਜਾਵੇਗੀ। ਇਹੀ ਇੱਕ ਰਸਤਾ ਹੈ, ਇਹੀ ਇੱਕ ਰਸਤਾ ਅਸੀਂ ਫੋਲੋ ਕਰਨਾ ਹੈ। ਸੋ ਜੇ ਵੀ ਤੁਸੀਂ ਜਿਵੇਂ ਮੈਂ ਕਹਿੰਦਾ ਹੁੰਦਾ ਕਿ ਇੱਕ ਨੂੰ ਗੁੱਸਾ ਆ ਗਿਆ, ਤੁਸੀਂ ਹਰ ਇੱਕ ਨੂੰ ਆਉਂਦਾ ਹੈ, ਕਦੇ ਕੋਈ ਬੰਦਾ ਕਹਿੰਦੇ ਆਪਣੇ ਅੰਦਰ ਐਂਗਰ ਮੂਵਮੈਂਟ ਸ਼ੁਰੂ ਹੋ ਜਾਂਦੀ ਹੈ, ਇੱਕ ਖਿਆਲ ਰੱਖਣਾ ਕਿ ਉਸ ਵੇਲੇ ਦੂਸਰੇ ਨੇ ਕਦੇ ਵੀ ਗੁੱਸਾ ਨਹੀਂ ਕਰਨਾ, ਬਿਲਕੁਲ ਚੁੱਪ ਸ਼ਾਂਤ। ਜਦੋਂ ਅਸੀਂ ਹੁੰਦੇ ਹਾਂ ਇਵੇਂ ਜਿਹੜੀ ਉਹ ਗੱਲ ਖਤਮ ਹੋ ਜਾਂਦੀ ਹੈ, ਜੇ ਅਸੀਂ ਬਰਾਬਰ ਬੋਲਾਂ ਇੱਕ ਦੂਜੇ ਦੇ ਨਾਲ ਫਿਰ ਹਮੇਸ਼ਾ ਜ਼ਿੰਦਗੀ ਦੀ ਪ੍ਰੋਬਲਮ ਵਧਣਗੀਆਂ ਘਟਣਗੀਆਂ ਨਹੀਂ। ਸੋ ਮੈਂ ਤਾਂ ਬਹੁਤ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਲਾਸ ਲੰਬੀ ਹੋ ਜਾਵੇਗੀ, ਸੋ ਮੈਂ ਫਿਰ ਦੁਬਾਰਾ ਪਰਿਵਾਰ ਨੂੰ ਜਦੋਂ ਮੇਰੇ ਨੂੰ ਯਾਦ ਆ, ਜਦੋਂ ਬੱਚੀ ਪਹਿਲੀ ਵਾਰ ਮੇਰੀ ਕਲਾਸ ਵਿੱਚ ਆਈ, ਇਹ ਬੜੀ ਡਿਸਿਪਲਿਨ ਵਿੱਚ ਬੜੇ ਬੀਬੀ ਕਲਾਸ 'ਚ ਬੈਠਦੀ ਸੀਗੀ, ਅਤੇ ਹੌਲੀ ਦਿਨ ਮੈਂ ਕਹਿੰਦੀ ਮਾਮਾ ਜੀ ਨੇ ਕਹਿਣਾ ਮੇਰੀ ਭਾਣ ਜੀ ਕਲਾਸ 'ਚ ਗਈ ਹੋਈ ਹੈ ਕਿ ਸ਼ਰਾਰਤ ਨਾ ਕਰੇ, ਕਿਉਂ ਇਸ ਦੇ ਮਾਮਾ ਜੀ ਮੇਰੇ ਪਰਮ ਮਿੱਤਰ ਹਨ, ਜੋ ਕਿ ਅਸੀਂ 4 ਸਾਲ ਇੱਕ ਕਮਰੇ ਵਿੱਚ ਰਹਿ ਕੇ ਪੜ੍ਹਾਈ ਕੀਤੀ ਕਾਲਜ ਦੇ ਵਿੱਚ ਰਹਿ ਕੇ, ਸੋ ਸਾਡਾ ਪੁਰਾਣਾ ਰਿਸ਼ਤਾ ਹੈ। ਸੋ ਇਹ ਵੀ ਹੈ, ਅਤੇ ਤੁਸੀਂ ਪੁੱਤਰ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣਾ ਅਤੇ ਇੱਕ ਦੂਜੇ ਦਾ ਸਤਿਕਾਰ ਕਰਨਾ, ਪ੍ਰੇਮ ਕਰਨਾ। ਸਭ ਤੋਂ ਪਹਿਲਾਂ ਪ੍ਰੇਮ ਬਹੁਤ ਜ਼ਰੂਰੀ ਹੈ, ਪ੍ਰੇਮ ਵਿੱਚ ਕੋਈ ਮੰਗ ਨਹੀਂ ਹੈਗੀ, ਉੱਥੇ ਕੋਈ ਡਿਜ਼ਾਇਰ ਨਹੀਂ ਹੈਗੀ, ਉੱਥੇ ਕੋਈ ਇਹ ਨਹੀਂ ਸੋਚਣਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ। ਜਦੋਂ ਆਪਣੀ ਜਿਹੜੀ ਰਿਸ਼ਤਾ ਆ ਡਿਜ਼ਾਇਰ 'ਤੇ ਬਿਲਡ ਹੁੰਦਾ ਆ ਕਿ ਮੈਨੂੰ ਕੋਈ ਚੀਜ਼ ਚਾਹੀਦੀ ਹੈ, ਫਿਰ ਰਿਸ਼ਤਾ ਸਟਰੋਂਗ ਨਹੀਂ ਹੁੰਦਾ। ਉਹਦੇ 'ਚ ਕੋਈ ਵੀ ਤੁਹਾਡੀ ਡਿਮਾਂਡ ਨਹੀਂ, ਕੋਈ ਖਾਹਿਸ਼ ਨਹੀਂ, ਕੋਈ ਵੀ, ਜਸਟ ਪ੍ਰੇਮ, ਇੱਕ ਦੂਜੇ ਨੂੰ ਆਪਣੀ ਕੁਰਬਾਨ ਕਰਨਾ ਦੂਜੇ 'ਤੇ, ਬਸ ਦੈਟਸ ਆਲ ਲਾਈਫ ਇਜ਼। ਅਤੇ ਮੈਂ ਫਿਰ ਦੁਬਾਰਾ ਦੋਨਾਂ ਪਰਿਵਾਰਾਂ ਨੂੰ, ਬੱਚੀ ਦੇ ਪਿਤਾ ਮਾਤਾ ਪਿਤਾ ਨੂੰ ਅਤੇ ਬੱਚੇ ਦੇ ਮਾਤਾ ਪਿਤਾ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਹਾਂ, ਅਤੇ ਸਾਰੇ ਜਿੰਨੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਦੂਰੋਂ ਚੱਲ ਕੇ ਆਏ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ। ਅਤੇ ਭਾਈ ਸਾਹਿਬ, ਭਾਈ ਦਿਲਵਾਗ ਸਿੰਘ ਜੀ, ਜਿਨ੍ਹਾਂ ਨੇ ਕੀਰਤਨ ਦੀ ਦਾਤ ਸਾਨੂੰ ਬਖਸ਼ਦੇ ਹਨ, ਸਾਨੂੰ ਸੁਣਾਉਂਦੇ ਹਨ, ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ। ਬੋਲਦਿਆਂ ਕੋਈ ਗਲਤੀ ਹੋ ਜੇ ਮਾਫ਼ੀ ਦੇ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਆਪ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਪਾਣੀ ਤਿਆਰ ਹੈ, ਸੋ ਆਪ ਜੀ ਬੜੇ ਪਿਆਰ ਨਾਲ ਜਾ ਕੇ ਛਕੋ ਤੇ ਸਤਿਗੁਰੂ ਵੱਲ ਨੂੰ ਪਿੱਠ ਨਾ ਕਰਕੇ ਖਲੋਈਏ ਜੀ। ਇੰਨਾ ਸੋਹਣਾ ਸਮਾਗਮ ਹੋਇਆ ਹੈ, ਸੋ ਆਪਾਂ ਜੇ ਗੱਲਾਂ ਬਾਤਾਂ ਕਰਨੀਆਂ ਬਾਹਰ ਜਾ ਕੇ ਕਰੀਏ, ਨਾਲੇ ਪ੍ਰਸ਼ਾਦਾ ਪਾਣੀ ਛਕੀਏ। ਸੋ ਬੇਨਤੀ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੌਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭੁ ਦੇਵਾ ਅਗੰਮ ਗੋਚਰੀ ਅਲਖ ਪੀਵਾ ਦੀਨ ਦੀ ਹਲਕ ਪਾਲਕ ਬਿੰਦਾ ਹਰ ਧਿਆਪ ਗੁਰਮੁਖ ਗਾਤੀ ਜੀਓ ਗੁਰਮੁਖ ਮਾਸੂਦਨ ਨਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਨਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰਤ ਕਿਤੇ ਨਾ ਭਾਤੀ ਜੀਓ ਨਿਰਹਾਰੀ ਕੇ ਸੁਭ ਨਿਰਭੈਰਾ ਕੋਟ ਜਨਾ ਕੇ ਪੂਜੇ ਪੈਰਾ ਗੁਰਮੁਖ ਹਿਰਦੇ ਜਾਂ ਕੇ ਹਰ ਹਰ ਸੋਹੀ ਭਗਤ ਅਗਾਤੀ ਜੀਓ ਮੋਗ ਦਰਸ਼ਨ ਬੇਅੰਤ ਪੈਰਾ ਬੜ ਸਮਰੱਥ ਸਦਾ ਦੁਤਾਰਾ ਗੁਰਮੁਖ ਨਾਮ ਜਪੀਏ ਤਿਤ ਧਰੀਏ ਗਤ ਨਾਨਕ ਵਿਰਲੀ ਜਾਤੀ ਜੀਓ ਮਹੱਲਾ ਪੰਜਵਾਂ ਕਿਹਾ ਕਹਿਣਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾੜਾ ਸਭ ਕੁਛ ਤੂੰ ਹੈ ਮੇਰੇ ਪਿਆਰ ਹੈ ਤੇਰੀ ਕੁਦਰਤ ਕੋ ਵੱਲ ਜਾਈ ਜੀਓ ਪਾਣੇ ਉਜੜ ਪਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਵਾਹਾ ਭਾਣੇ ਪਰਮ ਪਵੇ ਵਾਜੂਨੀ ਸਭ ਕੁਛ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆੜਾ ਵਰਤੇ ਸਭ ਕੁਛ ਤੇਰਾ ਭੜਾ ਕੰਮ ਗੋਚਰ ਬੇਅੰਤ ਤਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਰਹਾ ਰਹਾ ਜਾਈ ਜੀ ਖਾਕ ਸੰਤਨ ਕੀ ਦੇਹ ਪਿਆਰੇ ਆਏ ਮਿਲਿਆ ਹਰ ਤੇਰੇ ਦੁਬਾਰੇ ਦਰਸ਼ਨ ਪੇਖਤ ਮਨ ਅਗਾਹੇ ਨਾਨਕ ਮਿਲਣ ਸੁਭਾਹੀ ਜੀਓ ਮਾਜ ਮਹੱਲਾ ਪੰਜਵਾ ਦੁੱਖ ਤਦੇਹ ਜਾ ਵਿਸਰ ਜਾ ਬਹਿ ਭੁੱਖ ਵਿਆਪੇ ਬਹੁ ਬਿਲਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦੇ ਅੱਲਾ ਜੀਓ ਸਤਿਗੁਰ ਮੇਰਾ ਬੜ ਸਮਰੱਥਾ ਜਾਏ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਵਾਰ ਕੁ ਵਾਗੀ ਹਾਂ ਸਭ ਕੁਛ ਮੰਗਾ ਦਿੰਦੇ ਤੋਟ ਨਹੀਂ ਪ੍ਰਭ ਰੰਗਾ ਹਾਂ ਪੈਰੀ ਪੈ ਪੈ ਬਹੁਤ ਮਨਾਹੀ ਦੀਨ ਦਿਆਲ ਗੋਪਾਲਾ ਜੀਓ ਹਮ ਬਲਿਹਾਰੀ ਸਤਿਗੁਰ ਪੂਰ ਹੈ ਜਨ ਬੰਧਨ ਕੱਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗਵੀਰ ਬੇਅੰਤ ਗੋਬਿੰਦ ਊਚ ਅਥਾਹ ਬੇਅੰਤ ਸੁਵਾਮੀ ਸਿਮਰ ਸਿਮਰ ਹਾ ਜੀਵਾ ਜੀਓ ਦੁੱਖ ਭੰਜਨ ਨਿਧਾਨ ਅਮੁੱਲ ਨਿਰਮਲ ਨਿਰਵੈਰ ਅਥਾ ਅਤੁੱਲ ਅਕਾਲ ਮੂਰਤ ਅਜੂਨੀ ਸੁਪਹ ਮਨ ਸਿਮਰਤ ਠੰਡਾ ਥੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸੈਣ ਮੰਤਰ ਤੈਣ ਗੁਰਮੁਖੀ ਅੰਮ੍ਰਿਤ ਪੀਵਾ ਜੀਓ ਦੁੱਖ ਸਭ ਪਿਆਰੇ ਤੁਦ ਧਿਆਹੀ ਇਹ ਸਮਤ ਗੁਰੂ ਤੇ ਪਾਹੀ ਨਾਨਕ ਕੀ ਤੁਰ ਤੂੰ ਹੈ ਠਾਕ

0: ਹਰ ਰੰਗ ਪਾਰ ਪ੍ਰੀਹਾ ਜੀਉ ਮਾਜ ਮਹੱਲਾ ਪੰਜਵਾ ਤਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਖਤ ਭੇਖਤ ਤਰਿਆ ਤਨ ਮੂਰਤ ਚੱਸੇ ਪਲ ਘੜੀਆ ਤਨ ਸੋ ਹੋਏ ਸੋਗਾ ਜੋਗਾ ਜੀਉ ਉੱਤਮ ਕਰਤ ਮਨ ਨਿਰਮਲ ਹੂਆ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈਂ ਆਪ ਵਿਖਾਣੀ ਗੁਰ ਕਿਹਾ ਸਭ ਇੱਕੋ ਇੱਕ ਅਵਰ ਕੋਈ ਨਾ ਹੋਏਗਾ ਜੀਉ ਅੰਮ੍ਰਿਤ ਰਾਸੀ ਹਰ ਗੁਰ ਤੇ ਪੀਆ ਹਰ ਪਹਿਨਣ ਨਾਮ ਭੋਜਨ ਦੀਆ ਨਾਮ ਰੰਗ ਨਾਮ ਚੋਜ ਤਮਾਸੈ ਨੌ ਨਾਨਕ ਕੀਨੇ ਭੋਗਾ ਜੀਉ ਮਾਜ ਮਹੱਲਾ ਪੰਜਵਾ ਸਗਲ ਸੰਤਨ ਪੈ ਵਾਸਤੇ ਇੱਕ ਮੰਗੂ ਕਰੋ ਬਨੰਤੀ ਮਨ ਤਰੰਗ ਹੂੰ ਬਾਰ ਬਾਰ ਜਾਈ ਲਖ ਵੇਰੀਆ ਦੇ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਬਧਾਤ ਹੈ ਤੁਮ ਸਮਰੱਥ ਸਦਾ ਸੁਖ ਦਾਤ ਹੈ ਸਭ ਕੋ ਤੁਮ ਹੀ ਤੇ ਬਰਸਾਤ ਹੈ ਅਵਸਰ ਕਰੋ ਹਮਾਰਾ ਪੂਰਾ ਜੀਉ ਦਰਸ਼ਨ ਤੇਰੇ ਭਵਨ ਪਨੀਤਾ ਹੈ ਆਤਮ ਗੜ ਬਿਖਮਤ ਨਾ ਹੀ ਜੀਤਾ ਤੁਮ ਦਾਤ ਹੈ ਤੁਮ ਪੁਰਖ ਬਧਾਤ ਹੈ ਤਦ ਜੇ ਬੜੇ ਅਵਰਨਾ ਸੂਰਾ ਜੀਉ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬੈਂਸੀ ਕਬਦ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਹੈ ਨਾਨਕ ਬੈਂਸੇ ਕੂਰਾ ਜੀਉ ਮਾਜ ਮਹੱਲਾ ਪੰਜਵਾ ਵਿਸਰ ਨਹੀਂ ਏਵੜ ਦਾਤ ਹੈ ਕਰ ਕਿਰਪਾ ਭਗਤਨ ਸੰਗ ਰਤ ਹੈ ਦਿਨ ਸੁਰੈਣ ਜੋ ਤੁਧ ਧਿਆ ਹੀ ਦੇਹੋ ਦਨਮੈ ਕਰਨਾ ਜੀਉ ਮਾਟੀ ਅੰਦੀ ਸੁਰਤ ਸਮਾਹੀ ਸਭ ਕੁਛ ਦੀ ਆਪਿਆ ਜਾਹੀ ਆਨੰਦ ਮਨੋਦ ਚੋਜ ਤਮਾਸੈ ਤੁਧ ਭਾਵੈ ਸੋ ਹੋਣਾ ਜੀਉ ਜਹਦਾ ਦਿੱਤਾ ਸਭ ਕੁਛ ਲੜਾ ਸ਼ਕਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਉ ਸਾਹ ਬੁੱਧ ਦੀਜੈ ਜਿਤ ਵਿਸਰੈ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਹੀ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰਚਰਨਾ ਜੀਉ ਮਾਜ ਮਹੱਲਾ ਪੰਜਵਾ ਸਹਿਬਤ ਸੁਲਾਹਣ ਤੇਰਾ ਹੁਕਮ ਰਜਾਹੀ ਸੋ ਗਿਆਨ ਧਿਆਨ ਜੋ ਤੁਧ ਪਾਹੀ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੈ ਪੂਰਨ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਹੀ ਗਾਵੈ ਹੈ ਜੋ ਸਹਿਬ ਤੇਰੇ ਮਨ ਭਾਵ ਹੈ ਤੂੰ ਸੰਤਨ ਕਾ ਸੰਤ ਤੁਮਾਰੈ ਸੰਤ ਸਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰੇ ਪਿਰਤ ਪਾਲਾ ਸੰਤ ਖੇਲੇ ਤੁਮ ਸੰਗ ਗੁਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਉ ਤਨ ਸੰਤਨ ਕਹਿ ਮੇਰਾ ਮਨ ਕਰਵਨ ਲੈ ਜਨ ਤੂੰ ਜਾਤਾ ਜੋ ਤੁਧ ਮਨ ਭੰਨ ਹੈ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਗਾਨਾ ਜੀ ਅਗਾਨਾ ਜੀਉ ਮਾਜ ਮਹੱਲਾ ਪੰਜਵਾ ਤੂੰ ਜਲ ਨਦ ਹਮ ਮੀਨ ਤੁਮਾਰ ਹੈ ਤੇਰਾ ਨਾਮ ਬੂੰਦ ਹਮ ਚਿਤਰਕ ਤਿਖਾਰ ਹੈ ਤੁਮਰੀ ਆਸ ਪਿਆਸਾ ਤੁਮ ਹੀ ਸੰਗ ਮਨ ਲੀਨਾ ਜੀਉ ਜੋ ਵਾਰਕ ਪੀ ਖੀਰ ਅਗਾ ਹੈ ਜੋ ਨਿਰਤਨ ਤਨ ਦੇਖ ਸੁਭ ਪਾਹੈ ਤ੍ਰਿਖਾ ਬੰਤ ਜਲ ਪੀਬੋਤ ਠੰਡਾ ਤੋਂ ਹਰ ਰੰਗ ਏ ਮਨ ਭੀਨਾ ਜੀਉ ਜੋ ਹੰਧਿਆਰ ਹੈ ਦੀਪ ਪ੍ਰਗਾਸਾ ਭਰਤਾ ਚਿਤਬਦ ਪੂਰਨ ਆਸਾ ਮਿਲ ਪ੍ਰੀਤਮ ਜੋ ਹੋਤ ਅਨੰਦਾ ਤੋਂ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗੁਜਾਇਆ ਹਰ ਹਮਰਾ ਹਰ ਹਮ ਹਰ ਕੇ ਦਾਸੈ ਨਾਨਕ ਸ਼ਬਦ ਗੁਰੂ ਸਚ ਤੀਨਾ ਜੀਉ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਹੀ ਦੁਖ ਬਡਰਨ ਹਰੀਆ ਅਵਰ ਸਾਧ ਚੱਖ ਸਗਲੇ ਦੇਖੇ ਮਨ ਹਰ ਰਸ ਸਬਦੈ ਮਿਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾਵ ਹੈ ਅਮਰ ਹੋਵੈ ਸੋ ਨਾਮ ਰਸ ਪਾਵ ਹੈ ਨਾਮ ਨਿਧਾਨ ਤਿਸੇ ਪ੍ਰਾਪਤ ਜੇ ਸ਼ਬਦ ਗੁਰੂ ਮਨ ਬੁੱਠਾ ਜੀਉ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਹਗਾਨਾ ਜਿਨ ਹਰ ਸਾਧ ਪਾਇਆ ਸੋ ਨਹਿ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗ ਜੀ ਬੈਠਾ ਜੀਉ ਹਰ ਏਕ ਸੁਹੱਥ ਆਏ ਬਰਸਾਨੇ ਬਹੁ ਤੇਰੇ ਤਿਸ ਲੱਗ ਮੁਖਤ ਪੈ ਗਨੇਰੇ ਨਾਮ ਨਿਧਾਨ ਗੁਰਮੁਖ ਪਾਈਏ ਕੋ ਨਾਨਕ ਬਿਰਲੀ ਡੀਠਾ ਜੀਉ ਮਾਜ ਮਹੱਲਾ ਪੰਜਵਾ ਰਿਦ ਸਿਦ ਰਿਦ ਹਰ ਹਰ ਹਰ ਮੇਰੇ ਜਨਮ ਪਦਾਰਥ ਗਹਿਨ ਗਭੀਰ ਲਾਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰਲਾਗਾ ਪਾਈ ਜੀਉ ਦਰਸ਼ਨ ਪੇਖਤ ਭੈ ਪਨੀਤਾ ਸਗਲ ਅਧਾਰੇ ਪਾਹੀ ਮੀਤਾ ਅਗਮ ਅਗੁਤਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਜ ਧਿਆਹੀ ਜੀਉ ਜਾ ਕੋ ਖੋਜੈ ਸਰਬ ਪਾਹੇ ਬੜ ਭਾਗੀ ਦਰਸ਼ਨ ਕੋ ਬਿਰਲਾ ਪਾਹੇ ਊਚ ਪਰ ਅਗੋਚਰ ਥਨ ਨਾਂਗ ਹੋ ਮਹਿਤ ਗੁਰੂ ਦਿਖਾਹੀ ਜੀਉ ਗਹਿਰ ਗਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆਜ ਸਤਿ ਬਸੇਰਾ ਗੁਰਬੰਧਨ ਤਨ ਕੇ ਸਗਲੇ ਕੱਟ ਹੈ ਜਨ ਨਾਨਕ ਸਹਿਜ ਸਮਾਈ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵਹੁ ਪ੍ਰਭੁ ਦਿਆ ਤੇ ਮੰਗਲ ਗਾਵ ਉਠਤ ਬੈਠਤ ਸੋਵਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਉ ਨਾਮ ਆਖਦ ਮੁਕ ਸਾਧੂ ਦੀਆ ਕਿਲ ਬਹਿ ਕਟੈ ਨਿਰਮਲ ਥੀਆ ਆਨੰਦ ਪਿਆ ਨਕਸੀਸਾ ਪੀਰਾ ਸਗਲ ਬਨਾ ਸੇ ਦਰਦਾ ਜੀਉ ਜਿਸ ਕਾ ਅੰ ਕਰੇ ਮੇਰਾ ਪਿਆਰਾ ਸੋ ਮੁਖਤਾ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ ਜਾਪਤੈ ਸਾਧੂ ਸੰਗਤ ਪਾਹੇ ਗੁਰ ਭੇੜਤ ਗਈ ਬੁਲਾਹੇ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲੀਆ ਮੇਰਾ ਪੜਦਾ ਜੀਉ ਮਾਜ ਮਹੱਲਾ ਪੰਜਵਾ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਕਿਰਪਾਲੇ ਸੇਵਕ ਸੁਖਦਾਤਾ ਪਾਣੀ ਪੱਖਾਂ ਪੀਸੂ ਸੇਵਕ ਠਾਕਰ ਹੀ ਕਾ ਆਹਰ ਜੀਉ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕਰ ਸਭ ਜਾਣੈ ਨਾਨਕ ਕਹਿ ਸੇਵਕ ਹਰ ਰੰਗ ਮਾਣੈ ਜੋ ਕੁਛ ਠਾਕਰ ਕਾ ਸੋ ਸੇਵਕਾ ਸੇਵਕ ਠਾਕਰ ਹੀ ਸੰਗ ਜਾਹਰ ਜੀਉ ਆਪਣਾ ਠਾਕਰ ਜੋ ਪਰ ਹਰਿਆ ਬਾਹਰ ਨਾ ਲੇਖਾ ਪੁਸ ਬੁਲਾਇਆ ਹੂੰ ਤੈ ਸੇਵ ਕੇ ਨਾਨਕ ਗੁਰਬਾਣੀ ਸੋ ਗਹਿਰ ਗਭੀਰ ਔਗਾ ਹਰ ਜੀਉ ਮਾਜ ਮਹੱਲਾ ਪੰਜਵਾ ਸਭ ਕੁਛ ਕਰਮੈ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹਿਲਾ ਜੀਉ ਚਮ ਚਮ ਵਰਸੈ ਅੰਮ੍ਰਿਤ ਧਾਰਾ ਮਨ ਪੀ ਬੈ ਸੁਣ ਸ਼ਬਦ ਵਿਚਾਰਾ ਹੀ ਅਨੰਦ ਮਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਉ ਜਨਮ ਜਨਮ ਕਾ ਵਿਫਿਹਾ ਮਿਲਿਆ ਸਾਧ ਕਿਰਪਾ ਦੇ ਸੁਖਾ ਹਰਿਆ ਹੂੰ ਸੁਮਤ ਪਾਹੇ ਨਾਮ ਧਿਆਹੈ ਗੁਰਮੁਖ ਹੋਹੇ ਮੇਲਾ ਜੀਉ ਜਲ ਤਰੰਗ ਜੋ ਜਲੇ ਸਮਾਇਆ ਤੋ ਜੋਤੀ ਸੰਗ ਜੋਤ ਮਿਲਾਇਆ ਕਉ ਨਾਨਕ ਪਰਮ ਕਟੇ ਪਵਾੜਾ ਬਹੁਣ ਹੋਏ ਜੌਲਾ ਜੀਉ ਮਾਜ ਮਹੱਲਾ ਪੰਜਵਾ ਤਿਸ ਕਰਬਾਣੀ ਜਨ ਤੂੰ ਸੁਣਿਆ ਤਿਸ ਬਲਿਹਾਰੀ ਜਨ ਰਸਨਾ ਬਣਿਆ ਬਾਰ ਬਾਰ ਜਾਈ ਤਿਸ ਬਿਟੋ ਜੋ ਮਨ ਤਨ ਤੁਦ ਅਰਾਧ ਹੈ ਜੀਉ ਤੈਸ ਚਰਨ ਬਖਾਲੀ ਜੋ ਤੇਰੇ ਮਾਰਗ ਚੱਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਨਾਮ ਦੇਵਾਂ ਤਿਸ ਆਪਣੇ ਸਾਜਣ ਜਨ ਗੁਰਮਿਲ ਸੋ ਪ੍ਰਭੁ ਲਾਥੈ ਜੀਉ ਸੇਵੜ ਭਾਗੀ ਜਨ ਤੁਮ ਜਾਣੈ ਸਭ ਕਹਿ ਮੁਦਈ ਅਲ ਪੁੱਤ ਨਿਰਵਾਣੈ ਸਾਧਕ ਸੰਗੀ ਗੁਣ ਭੋਜਲ ਤਰਿਆ ਸਗਲ ਦੂਤ ਗੁਣ ਸਾਧੈ ਜੀਉ ਤੈਨ ਕੇ ਸਰਨ ਪਿਆ ਮਨ ਮੇਰਾ ਮਾਣ ਤਾਣ ਤਜ ਮੋਹ ਅਧੇਰਾ ਨਾਮ ਦਾਨ ਦੀਜੇ ਨਾਨਕ ਕਉ ਤਿਸ ਪ੍ਰਭੂ ਗਮ ਅਗਾਧੇ ਜੀਉ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਭੁੱਲੀ ਤੂੰ ਸੂਖਮ ਹੂਆ ਅਸੂਲੀ ਤੂੰ ਜਲ ਨਿਦ ਤੂੰ ਫੇਨ ਬੁੱਧ ਬਦਾਂ ਤੁਧ ਬਨੀ ਬ੍ਰਹਮਾ ਭਾਲੀ ਹੈ ਜੀਉ ਤੋ ਸੂਤ ਮਣੀਏ ਪੀ ਤੂੰ ਹੈ ਤੂੰ ਗੱਠੀ ਮੇਰ ਸਿਰ ਤੂੰ ਹੈ ਆਦਿ ਮਾਧੀ ਅੰਤ ਪ੍ਰਭ ਸੋਹੀ ਅਵਰ ਨ ਕੋਈ ਦੁਖਾਲੀ ਹੈ ਜੀਉ ਤੂੰ ਨਿਰਵਾਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗ ਰਾਤਾ ਆਪਣੇ ਕਰਤਾ ਵਿਆਪੇ ਜਾਣ ਆਪੇ ਤੁਧ ਸੰਭਾਲੀ ਹੈ ਜੀਉ ਤੂੰ ਠਾਕਰ ਸੇਵਕ ਫੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭੂ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੂਰੀ ਨਦਰ ਨਿਹਾਲੀ ਹੈ ਜੀਉ ਮਾਜ ਮਹੱਲਾ ਪੰਜਵਾ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਹਿੰਦੇ ਵਿਰਲੇ ਜਾਣੀ ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜੀਉ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹੋ ਵੱਲ ਤੈਨ ਸੰਗ ਪਛਾਨਾ ਜੀਉ ਸੁਣ ਸੱਜਣ ਮੇਰਾ ਮੀਤ ਪਿਆਰ ਹੈ, ਸਾਧ ਸੰਗ ਖਿਨ ਮੈਂ ਆਧਾਰ ਹੈ, ਕਿਲ ਬਿਖ ਕਾਟ ਹੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਉ, ਦੁਇ ਕਰ ਜੋੜ ਇੱਕ ਬਿਨੋ ਸੁਰੀਜੇ, ਕਰ ਕਿਰਪਾ ਡਬਦਾ ਪੱਥਰ ਲੀਜੇ, ਹੇ ਨਾਨਕ ਕੋ ਪ੍ਰਭ ਕੈ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਉ, ਮਾਜ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਹਰ ਹਰ ਦਿਹਾਈ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਗਾਨ, ਸਤਿਗੁਰ ਕਾ ਦਰਸ਼ਨ ਪਾਏ ਜੀਉ, ਸੁਖ ਪਿਆ ਦੁਖ ਦੂਰ ਪੁਰਾਨਾ, ਸੰਤ ਰਸਮ ਹਰ ਨਾਮ ਬਖਾਨਾ, ਜਲ ਥਲ ਨੀਰ ਭਰੇ ਸਰਨ ਸੋ ਪਰ ਹੂੰ, ਬਿਰਥਾ ਕੋਹੇ ਨਾ ਜਾਏ ਜੀਉ, ਦਿਆ ਤਾਰੀ ਤਨ ਸਰਜਨ ਹਾਰ ਹੈ, ਜੀ ਜੰਤ ਸਗਲੇ ਪਿਰਤ ਪਾਰ ਹੈ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਹੋਗਾਏ ਜੀਉ, ਬੈਂਤਰਾ ਤ੍ਰੈ ਬਨ ਕੀ ਤੁਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਧ ਹੈ, ਮਨ ਕੀ ਆਸ ਬੁਝਾਏ ਜੀਉ, ਮਾਜ ਮਹੱਲਾ ਪੰਜਵਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਹੀ, ਤਾਂ ਪਹੁ ਕਹਿਹਾ ਕਾੜਾ ਜੀਉ, ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਹੀ ਅਪਣਾ ਕੋਹੀ, ਸਭ ਤੇਰਾ ਖੇਲ ਅਖਾੜਾ ਜੀਉ, ਜੀ ਜਨ ਸਭ ਤੁਧ ਪਾਏ, ਜਿਤ ਜਿਤ ਭਾਣਾ ਤਿਤ ਲਾਹੇ, ਸਭ ਕੁਛ ਪੀਤਾ ਤੇਰਾ ਹੋਵੇ, ਨਹੀਂ ਕੁਛ ਅਸਾੜਾ ਜੀਉ, ਨਾਮ ਧਿਆ ਹੈ ਮਹਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ, ਗੁਰਪੂਰੇ ਬੱਜੀ ਬਦਾਹੀ, ਨਾਨਕ ਜੁੱਤਾ ਕਖਾੜਾ ਜੀਉ, ਮਾਜ ਮਹੱਲਾ ਪੰਜਵਾ। ਜੀ ਪ੍ਰਾਨ ਪ੍ਰਭ ਮਨ ਅਧਾਰਾ, ਭਗਤ ਜੀਵੇ ਗੁਣ ਗਾਏ ਅਪਾਰਾ, ਗੁਣ ਨਦਾਨ ਅੰਮ੍ਰਿਤ ਹਰ ਨਾਮੰ, ਹਰ ਧਿਆਏ ਤੈ ਸੁਖ ਪਾਇਆ ਜੀਉ, ਮਨਸਾ ਧਾਰ ਜੋ ਕਰਤੇ ਆਵਹਿ, ਸਾਧ ਸੰਗ ਜਨ ਮਰਨ ਮਟਾਵਹਿ, ਆਸ ਮਨੋਰਥ ਪੂਰਨ ਹੋਵਹਿ, ਭੇਟਤ ਗੁਰਦਰਸਾਇਆ ਜੀਉ, ਹੈਗਮੈ ਗੋਚਰ ਕੁਛ ਮਤ ਨਹੀਂ ਜਾਨੀ, ਸਾਧਕ ਸਿਧਕ ਆਵਹਿ ਗਿਆਨੀ, ਖੁਦੀ ਮਿੱਟੀ ਚੁੱਕਾ ਭੁਲਾਵਾ, ਗੁਰ ਮਨ ਹੀ ਮਨ ਪ੍ਰਗਟਾਇਆ ਜੀਉ, ਅਨੰਦ ਮੰਗਲ ਕਲਿਆਣ ਨਦਾਨਾ, ਸੁਖ ਸਹਿਜ ਹਰ ਨਾਮ ਬਖਾਨਾ, ਹੋਏ ਕਿਰਪਾਲ ਸੁਵਾਮੀ ਆਪਣਾ, ਨੌ ਨਾਨਕ ਕਰਮ ਆਇਆ ਜੀਉ, ਮਾਜ ਮਹੱਲਾ ਪੰਜਵਾ। ਸੁਣ ਸੁਣ ਜੀਵਾਂ ਸੋਈ ਤੁਮਾਰੀ, ਤੂੰ ਪ੍ਰੀਤਮ ਠਾਕਰੀ ਅੰਤ ਭਾਰੀ, ਤੁਮਰੇ ਕਰਤਬ ਤੁਮ ਹੀ ਜਾਣਹੁ, ਤੁਮਰ ਹੀ ਓਟ ਕਪਾਲਾ ਜੀਉ, ਗੁਣ ਗਾਵ ਤੁਮਨ ਹਰਿਆ ਹੋਵੇ, ਕਥਾ ਸੁਣ ਤੁਮ ਮਲ ਸਗਲੀ ਧੋਵੇ, ਭੇਟ ਤੁ ਸੰਗ ਸਾਧ ਸੰਤਨ ਕਹੇ, ਸਦਾ ਜਪ ਦਿਆਲਾ ਜੀਉ, ਪ੍ਰਭ ਆਪਣਾ ਸਾਧ ਸਾਧ ਸਮਾਰੋ, ਇਹ ਮਤ ਗੁਰਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪਰਗਾਸਾ, ਸਭ ਮਿਆ ਬਿਰਦਵਾਲਾ ਜੀਉ, ਸਤ ਸਤ ਸਤ ਪ੍ਰਭ ਸੋਹੀ, ਸਦਾ ਸਦਾ ਸਦ ਆਪੇ ਹੋਹੀ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਪਏ ਨਿਹਾਲਾ ਜੀਉ, ਮਾਜ ਮਹੱਲਾ ਪੰਜਵਾ। ਹੁਕਮੀ ਸਹ ਵਰਸਣ ਲੱਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸਾਂਤ ਸਹਿਜ ਸੁਖ ਪਾਇਆ, ਠੰਡ ਪਈ ਪ੍ਰਭ ਆਪੇ ਜੀਉ, ਸਭ ਕੁਛ ਬਹੁਤ ਬਹੁਤ ਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਤਾਰਾ, ਜੀ ਜੰਤ ਸਭ ਪ੍ਰਾਪੇ ਜੀਉ, ਸੱਚਾ ਸਾਹਿਬ ਸੱਚ ਹੀ ਨਾਹੀ, ਗੁਰਪ੍ਰਸਾਦ ਤੇ ਸਦਾ ਧਿਆਹੀ, ਜਨਮ ਮਰਨ ਪੈ ਕੱਟੇ ਮੋਹਾ, ਬਿਨਸੇ ਸੋਗ ਸੰਤਾਪੈ ਜੀਉ, ਸਾ ਸਾਸ ਨਾਨਕ ਸੁਲਾਹੈ, ਸਿਮਰਤ ਨਾਮ ਕੱਟੇ ਸਭ ਪਾਹੈ, ਪੂਰਨ ਆਸ ਕਰੀ ਖਿਨ ਭੀਤਰ ਹੈ, ਹਰ ਹਰ ਹਰ ਗੁਣ ਜਾਪੈ ਜੀਉ, ਮਾਜ ਮਹੱਲਾ ਪੰਜਵਾ। ਆਓ ਸੱਜਣ ਸੰਤ ਮੀਤ ਪਿਆਰ ਹੈ, ਮਿਲ ਗਾਵੋ ਗੁਣ ਅਗੰਮ ਅਪਾਰ ਹੈ, ਗਾਵਤ ਸੁਣਤ ਸਭ ਇਹੀ ਮੋਹਤੇ, ਸੋ ਧਿਆਈਏ ਜਿਨ ਹਮ ਕੀਏ ਜੀਉ, ਜਨਮ ਜਨਮ ਕਹਿ ਕਿਲ ਵਿਖ ਜਾਵਹਿ, ਮਨ ਚੁੰਦੈ ਸੋਈ ਫਲ ਪਾਵਹਿ, ਸਿਮਰੈ ਸਹਿਬ ਸੋ ਸੱਚ ਸੁਵਾਮੀ, ਰਿਜਕ ਸਭ ਕੁਹ ਦੀਏ ਜੀਉ, ਨਾਮ ਜਪਤ ਸਰਬ ਸੁਖ ਪਾਈਏ, ਸਭ ਭਉ ਬਿਨਸੇ ਹਰ ਹਰ ਧਿਆਈਏ, ਜਨ ਸੇ ਵਿਆਸ ਪਾਰ ਗ੍ਰਹਮੀ, ਕਾਰਜ ਸਗਲੇ ਅਥੀਹੈ ਜੀਉ, ਆਏ ਪਿਆ ਤੇਰੀ ਸਰਨਾਹੀ, ਜੋ ਭਾਵੇ ਤੋਲੇ ਮਲਾਹੀ, ਕਰ ਕਿਰਪਾ ਪ੍ਰਭ ਭਗਤੀ ਲਾਭ, ਸਚ ਨਾਨਕ ਅੰਮ੍ਰਿਤ ਪੀਐ ਜੀ, ਹੋ ਮਾਜ ਮਹੱਲਾ ਪੰਜਵਾ। ਪੈ ਕਿਰਪਾਲ ਗੋਬਿੰਦ ਗੁਸਾਹੀ, ਮੇਘ ਬਰਸੈ ਸਭਨੀ ਥਾਹੀ, ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਿਰਤਾਰ ਹੈ ਜੀ, ਆਪਣਾ ਜੀ ਹੀ ਜੰਤ ਪਰ ਪਲ ਹੈ ਜੋ ਬਾਰ ਕੁਸ ਮਾਤਾ ਸੁਮਹਰ ਹੈ ਦੁੱਖ ਪੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰ ਜੀਓ ਜਲ ਥਲ ਪੂਰਿਆ ਮਿਹਰਬਾਨਾ ਸਦ ਬਲਿਹਾਰ ਜਾਈ ਕੁਰਬਾਨਾ ਰਹਿਣ ਦਿਨ ਤਿਸ ਸਦਾ ਧਿਆਹੀ ਜੈ ਖਿਨ ਮੈਂ ਸਗਲ ਉਧਾਰੈ ਜੀਓ ਰਾਖ ਲਿਖੇ ਸਗਲੇ ਪ੍ਰਭੂ ਆਪਹਿ ਉੱਤਰ ਗਏ ਸਭ ਸੁਖਮਤਾ ਪੈ ਨਾਮ ਜਪਤ ਮਨ ਤਨ ਹਰਿ ਆਪਲ ਪ੍ਰਭੂ ਨਾਨਕ ਨਦਰ ਨਿਹਾਰੈ ਜੀਓ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੈ ਸਿੰਘ ਅਸਤਰ ਸੁਣ ਚਵਾਰੈ ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦ ਸੋਹੀ ਨਗਰ ਅਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰਿਆਂ ਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਵੱਧ ਫੈਲੀ ਜਾਣ ਵਿਸ਼ੂ ਕੀ ਬਾੜੀ ਜੀਓ ਸੰਤਾਂ ਸੇ ਤੀ ਰੰਗ ਨ ਲਾਹੇ ਸਾਕਤ ਸੰਗ ਮੈਂ ਕਰਮ ਕਮਾਹੇ ਦੁਰਲੱਭ ਦੇ ਖੋਹੀ ਅਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੌਰ ਗੋਪਾਲਾ ਹੈ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸਰਮ ਅਸਾੜੀ ਜੀਓ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕੇ ਹਿਰਦੇ ਸਮਾਨ ਹੈ ਕਾਲ ਕਲੇਸ਼ ਸਭ ਦੂਰ ਪੁਰਾਣ ਹੈ ਸ਼ਾਂਤ ਸੁਖ ਸਹਿਜ ਤਨ ਅਪਜੀ ਸਾਧੂ ਸੰਗਨ ਮਾਸਾ ਜੀਓ ਲਾਗੀ ਪ੍ਰੀਤ ਨ ਟੁੱਟੈ ਮੁੱਲ ਹੈ ਹਰਿ ਅੰਤਰ ਬਾਹਰ ਹੈ ਭਰਪੂਰੈ ਸਿਮਰ ਸਿਮਰ ਸਿਮਰ ਗੁਣ ਗਾਵਾਂ ਕੱਟੀ ਜਮਕੀ ਭਾਸਾ ਜੀਓ ਅੰਮ੍ਰਿਤ ਵਰਖੈ ਗਿਆਨ ਹੱਦ ਬਾਣੀ ਮਨ ਤਨ ਅੰਤਰ ਸਾਤ ਸ਼ਾਂਤ ਸਮਾਣੀ ਤ੍ਰਿਪਤ ਗਾਹੈ ਰਹਿ ਜਨ ਤੇਰੇ ਸਤੁਰ ਕੀ ਆਉਂਦਲਾਸਾ ਜੀਓ ਜਿਸ ਕਾ ਸਹਾਂ ਤਿਸ ਤੇ ਫਲ ਪਾਇਆ ਕਰ ਕਿਰਪਾ ਪ੍ਰਭੂ ਸੰਗ ਮਿਲਾਇਆ ਆਪਣ ਜਾਣ ਰਹੇ ਬੜਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹੱਲਾ ਪੰਜਵਾਂ ਮੇ ਪਾਇਆ ਪਰਮੇਸ਼ੁਰ ਪਾਇਆ ਜੀ ਅੰਤ ਸਭ ਸੁਖੀ ਵਸਾਇਆ ਗਿਆ ਕਲੇਸ ਪਿਆ ਸੁਖ ਸਚਾਈਆਂ ਹਰ ਹਰ ਨਾਮ ਸੰਭਾਲੀ ਜੀਓ ਜੈਸ ਕਾ ਸਹਿ ਤਨ ਹੀ ਪ੍ਰਤਪਾਲ ਹੈ ਪਾਰ ਬ੍ਰਹਮ ਪ੍ਰਭੈ ਰਖਵਾਲ ਹੈ ਸੁਣੀ ਬੇਨਤੀ ਠਾਕਰ ਮੇਰੇ ਪੂਮ ਹੋਈ ਕਾਲੀ ਜੀਓ ਸਰਬ ਜੀਆਂ ਕੋਹ ਦੇਵਨ ਹਾਰਾ ਗੁਰਪ੍ਰਸਾਦੀ ਨਿਹਾਰਾ ਜਲ ਥਲ ਮਹਿਲ ਸਭ ਤ੍ਰਿਪਤਾਣ ਹੈ ਸਾਧੂ ਚਰਨ ਬਖਾਲੀ ਜੀਓ ਮਨ ਕਿਹੇ ਛਪਜਾਵਨ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਓ ਮਾਜ ਮਹੱਲਾ ਪੰਜਵਾਂ ਮਨ ਤਾਂ ਤੇਰਾ ਤਨ ਫੀ ਤੇਰਾ ਤੂੰ ਠਾਕਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਕੁਮਾਰੀ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਹੀ ਨਾਮ ਨਮ ਲਾਗਾ ਤੇਰੀ ਪਾਹੀ ਕਾਰਕ ਬਾਬਾ ਜੇ ਤੁਧ ਬਾਬਾ ਜਾਂ ਤੂੰ ਦੇਹ ਦਿਆਲਾ ਜੀਓ ਰਬ ਤੁਮ ਤਹਿ ਲੈਣਾ ਤੂੰ ਮੇਰਾ ਗੇੜਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੇ ਵੈਕੁੰਠ ਦਾਹੀ ਤੂੰ ਸਭਨਾ ਕੇ ਬਿਰਦਪਾਲਾ ਜੀਓ ਸਿਮਰ ਸਿਮਰ ਨਾਨਕ ਸਿਫ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦਿਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਾਹਮੇ ਉਠਾਇਆ ਜਲ ਥਲ ਮਹਿਲ ਦੈ ਦਿਸ ਬਰਸਾਇਆ ਸ਼ਾਂਤ ਪਈ ਬੁਝੀ ਸਭ ਤ੍ਰਿਸ਼ਨਾ ਆਨੰਦ ਪਿਆਸ ਬਿਠਾਈ ਜੀਓ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲ ਹੈ ਪੈ ਪੈਰੀ ਤਿਸੇ ਮਨਾਈ ਜੀਓ ਜਾ ਕੀ ਸਰਨ ਪਿਆ ਗਤ ਪਾਈਏ ਸਾਸ ਸਾਸ ਹਰ ਨਾਮ ਧਿਆਈਏ ਤਿਸ ਬਿਨ ਹੋਰ ਨਾ ਦੂਜਾ ਠਾਕਰ ਸਭ ਤਿਸੇ ਕੀਆ ਅਜਾਹੀ ਜੀਓ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹੇਰਾ ਨਾਨਕ ਦਾਸ ਕਹੇ ਭਾਨੰਤੀ ਆਠ ਪੈਰ ਤੋਂ ਧਿਆਈ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਪੈ ਪ੍ਰਭ ਤੁਠੈ ਗੁਰਪੂਰੇ ਕੇ ਚਰਨ ਮਨ ਬੁਠੈ ਸਹਿ ਸਮਾਤ ਲੱਗੀ ਲਵੀ ਅੰਤਰ ਸੋਹਰਾ ਸੋਹੀ ਜਾਣੈ ਜੀਓ ਆਗਮੈ ਗੋਚਰ ਸਹਿ ਮੇਰਾ ਘਟ ਘਟ ਗੰਤਰ ਵਰਤੇ ਨੇਰਾ ਸਦਾ ਹੀ ਅਲਪੁਤ ਜੀ ਕਾ ਦਾਤਾ ਕੋ ਬਿਰਲਾ ਹੀ ਆਪ ਪਛਾਣੈ ਜੀਓ ਬ੍ਰਾਹਮਣ ਨੇ ਕਈ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸਹਿ ਆਨੰਦ ਖਸਮ ਕਹਿ ਭਾਣੈ ਜੀਓ ਹੱਥੇ ਦਿੱਤੀ ਪ੍ਰਭ ਦੇਵਨ ਹਾਰੇ ਜਨਮ ਮਨ ਰੋਗ ਸਭ ਨਮਾਰੇ ਨਾਨਕ ਦਾਸ ਕੀਏ ਪ੍ਰਭੂ ਆਪਣੇ ਹਰ ਕੀਰਤਨ ਰੰਗ ਮਾਣੈ ਜੀਓ ਮਾਜ ਮਹੱਲਾ ਪੰਜਵਾਂ ਕੀਨੀ ਦਿਆ ਗੋਪਾਲ ਕਸਾਹੀ ਗੁਰ ਕੇ ਚਰਨ ਬਸੇ ਮਨ ਮਾਹੀ ਅੰਗੀਕਾਰ ਕੀ ਆਤਨ ਕਰਤੇ ਦੁਖ ਕਾਣੇ ਰਾਟਾ ਜੀਓ ਮਨ ਤਨ ਵਸਿਆ ਸੱਚਾ ਸੋਹੀ ਵਿਖੜਾ ਤਾਂ ਨਾ ਦਿਸੇ ਕੋਈ ਦੂਤ ਦਸਮਨ ਸਭ ਸੱਜਣ ਹੋਏ ਇੱਕੋ ਸਵਾਮੀ ਆਹਾ ਜੀਓ ਜੋ ਕੁਛ ਕਰੈ ਸੋਂ ਆਪੇ ਆਪੇ ਬੁੱਧ ਸਿਆਣਪ ਕੁਛ ਨਾ ਜਾਪੇ ਆਪਣਾ ਸੰਤਾਂ ਨੂੰ ਆਪ ਸੁਹਾਈ ਪ੍ਰਭ ਪਰਮ ਭੁਲਾਹਾ ਲਾਹਾ ਜੀਓ ਚਰਨ ਕਮਲ ਜਨ ਕਾ ਆਧਾਰ ਆਠ ਪੈਰ ਰਾਮ ਨਾਮ ਵਿਵਾਰ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭੂ ਨਾਨਕ ਸਰਬ ਸਮਾਇਆ ਜੀਉ ਬਾਜ ਮਹੱਲਾ ਪੰਜਵਾ ਸੋ ਸੱਚ ਸੁੰਦਰ ਜਿਤ ਸੱਚ ਧਿਆਈਏ ਸੋ ਰਿਧਾ ਸਹੇਲਾ ਜਿਤ ਹਰ ਗੁਣ ਗਾਈਏ ਸਾ ਤਰਤ ਸੁਹਾਵੀ ਜਿਤ ਬਸੇ ਹਰ ਜਨ ਸੱਚੇ ਨਾਮ ਬਿਟੋ ਕਰਵਾਣੋ ਜੀਉ ਸੱਚ ਬੜਾਹੀ ਕੀਮ ਨਾ ਪਾਹੀ ਕੁਦਰਤ ਕਰਮ ਨ ਕਹਿਣਾ ਜਾਹੀ ਧਿਆਇ ਤਹਿ ਜੀਵੈ ਜਨ ਤੇ ਰਹਿ ਸੱਚ ਸ਼ਬਦ ਮਨ ਮਾਣਾ ਜੀਉ ਸੱਚ ਸੁਲਾਹਣ ਬੜ ਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰੱਤੇ ਤੇਰੇ ਤੁਧ ਭਾਵੇ ਸੱਚ ਨਾਮ ਨਿਸ਼ਾਣਾ ਜੀਉ ਸੱਚੇ ਹੰਤ ਨਾ ਜਾਣੇ ਕੋਹੀ ਥਾਨਤ ਨਾਂਤਰ ਸੱਚਾ ਸੋਹੀ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੇ ਜਾਣਾ ਜੀਉ ਆਜ ਮਹੱਲਾ ਪੰਜਵਾ ਰਹਿਣ ਸੁਹਾਵੜੀ ਜਨਸ ਸੁਹੇਲਾ ਜਾਪੀ ਅੰਮ੍ਰਿਤ ਨਾਮ ਸਤਸੰਗ ਮੇਲਾ ਕੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਫਲਤਾਹੀ ਜੀਉ ਸਿਮਰਤ ਨਾਮ ਦੁਖ ਸਭ ਲਾਥੈ ਅੰਤਰ ਬਾਹਰ ਹਰ ਪ੍ਰਭ ਸਾਥੈ ਪੈ ਪਉ ਪਰਮ ਖੋਇਆ ਗੁਰਪੂਰੈ ਦੇਖਾ ਸਭਨੀ ਥਾਂ ਜਾਈ ਜੀਉ ਪ੍ਰਭ ਸਮਰੱਥ ਵੱਡ ਊਚ ਸੁਪਾਰਾ ਅਨੋਨਦ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਹੀ ਦੂਜਾ ਲਵੇ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇਹੇ ਦਾਨ ਨਾਨਕ ਜਨ ਮੰਗੇ ਸਦਾ ਸਦਾ ਹਰ ਧਿਆਹੀ ਜੀਉ ਮਾਜ ਮਹੱਲਾ ਪੰਜਵਾ ਐਥੈ ਤੂੰ ਹਾਂ ਅੱਗੇ ਆਪੇ ਜੀ ਜੰਤਰ ਸਭ ਤੇਰੇ ਥਾ ਪੈ ਤਦ ਬਹਿਨ ਅਵਰ ਨਾ ਕੋਹੀ ਕਰਤੇ ਮੈਂ ਧਰੀ ਉੱਠ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਸਵਾਮੀ ਜਨ ਸੇਵਿਆ ਤਨ ਹੀ ਸੁਖ ਪਾਇਆ ਸੋ ਜਨਮ ਨਾ ਜੁਗੇ ਹਾਰੀ ਜੀਉ ਨਾਮ ਔਖਦ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾ ਬੋਧਨ ਰਾਤੀ ਸਫਲ ਹੋਇਆ ਹੈ ਕਾਰੀ ਜੀਉ ਦ੍ਰਿਹੜਧਾਰੀ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਵਿੰਨ ਹੋਰ ਦੂਜਾ ਨਾਹੀ ਬਾਬਾ ਨਾਨਕ ਹਿੰਮਤ ਸਾਰੀ ਜੀਉ ਮਾਜ ਮਹੱਲਾ ਪੰਜਵਾ ਮਨ ਤਾਂ ਰਾਤਾਂ ਨਾਮ ਪਿਆਰੇ ਸਰਬਸ ਦੀਜੇ ਆਪਣਾ ਬਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਦਿਸਰ ਨਾ ਕੋਹੀ ਸਾਸਾ ਜੀਉ ਸੋਹੀ ਸਾਜਨ ਮੀਤ ਪਿਆਰਾ ਰਾਮ ਨਾਮ ਸਤਸੰਗ ਵਿਚਾਰਾ ਸਾਧੂ ਸੰਗ ਤਰੀਜੇ ਸਾਗਰ ਕਟੀਏ ਜਮਕੀ ਭਾਸਾ ਜੀਉ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਬ ਅਲਖ ਫੇਵਾ ਕਾਮ ਕ੍ਰੋਧ ਕਿਲਬਿਹੁ ਗੁਰ ਕਟੇ ਪੂਰਨ ਹੋਈ ਆਸਾ ਜੀਉ ਪੂਰਨ ਭਾਗ ਪੈ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪਰਵਾਨ ਗ੍ਰਹਿ ਪਦਾਸਾ ਜੀਉ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸਤ ਸੰਗ ਮਿਲ ਹਰ ਹਰ ਜਪਿਆ ਬਿਨ ਸਹੀ ਆਲਸ ਲੋਗਾ ਜੀਉ ਜਾ ਕੇ ਗ੍ਰਹਿ ਨਾਮ ਨਿਧ ਹਰ ਪਾਹੀ ਤਿਸ ਮਿਲਿਆ ਜਿਸ ਪੂਰਕ ਮਾਹੀ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਰਸਨ ਸਭਨਾ ਗੱਲਾਂ ਜੋਗਾ ਜੀਉ ਖੈਨ ਮੈਂ ਥਾਪੋ ਥਾਪਨ ਹਰਾ ਆਪ ਕਰਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲੈਣ ਵਜੋਗਾ ਜੀਉ ਅੰਤ ਹਲਾਇਨ ਸਭ ਸ੍ਰੇਸ਼ਟ ਤਰਾਹੀ ਆਪਣਾ ਨਾਮ ਆਪ ਜਪਾਹੀ ਗੌਰ ਬਹੁਤ ਪਾਇਆ ਕਿਰਪਾ ਤੇ ਨਾਨਕ ਤੋਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾ ਸੋਹੀ ਕਰਨਾ ਜੇ ਆਪ ਕੁਰਾਹੇ ਜਿੱਥੇ ਰੱਖੇ ਸਾਂ ਭੁੱਲੀ ਜਾਹੇ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀਉ ਸਭ ਪਰੋਹੀ ਇੱਕ ਤਾਗੇ ਜਿਸ ਲਾਹੇ ਲੈ ਸੋ ਚਰਨੀ ਲਾਗੇ ਊਧ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡਿੱਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਛਾਣੇ ਹਾਂ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋ ਬਿੱਠਾ ਜੀਉ ਤੂੰ ਨਿਰਵੈਰ ਸੰਤ ਤੇਰਾ ਨਿਰਮਲ ਜਨ ਦੇਖੇ ਸਭ ਉਤਰੇ ਕਲਮਲ ਨਾਨਕ ਨਾਮ ਧਿਆਇ ਤਹਿ ਜੀ ਪੈ ਗਏ ਬੈਂਸਿਆ ਪਰਮ ਪਉ ਤੀਠਾ ਜੀਉ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੇ ਤਿਸਕੋ ਮਰ ਤੈ ਕੜੀ ਨਾ ਲਾਗੇ ਪਾਰ ਬ੍ਰਹਮ ਜੋ ਸਤਹੀ ਸੇਵੇ ਸੋ ਗੁਰਮਿਲ ਨਹਿ ਚਲਤਾ ਕਹਿਣਾ ਪ੍ਰੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੇ ਆਂਦਨ ਨਿਤ ਜਾਗੀ ਬਾਂਹ ਪਕੜ ਤੈ ਸਵਾਮੀ ਮਿਲ ਲਹਿ ਜਿਸਕੇ ਮਸਤਕ ਲੈਣਾ ਚਰਨ ਕਮਲ ਭਗਤਾਂ ਮਨ ਬੁੱਠੇ ਬਿਨ ਪਰਮੇਸ਼ਰ ਸਗਲੇ ਮੁੱਠੇ ਸੰਤ ਜਿਨ੍ਹਾਂ ਕੀ ਧੂੜ ਨਿਤ ਵਾਛੇ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਏ ਜਿਸ ਸਿਮਰਤ ਵਸ ਨਿਸ਼ਚਲ ਪਾਈਏ ਨਾਨਕ ਕੋ ਪ੍ਰਭੂ ਹੋਏ ਦਿਆਲਾ ਤੇਰਾ ਕੀਤਾ ਸੈਣਾ ਰਾਗ ਮਾਜ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਸਭ ਤੋਂ ਨਿਖਾਹੇ ਹੁਕਮ ਸੋਹੇ ਸੱਚੀ ਦਰਗਾਹ ਮਹਿਲ ਬੁਲਾਹੇ ਸੱਚੇ ਦੀਨ ਦਿਆਲ ਮਿਲ ਸਾਹਿਬਾ ਸੱਚੇ ਮਨ ਪਤਿਆ ਬਣਿਆ ਹਾਂ ਵਾਰੀ ਜੀਉ ਵਾਰੀ ਸ਼ਬਦ ਸੁਹਾ ਬਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਹੈ ਗੁਰਮਤੀ ਮਨ ਵਸਾ ਬਣਿਆ ਰਹੋ ਨਾ ਕੁਹ ਮੇਰਾ ਹਾਂ ਕਸਕੇਰਾ ਸੱਚ ਹਠੈ ਕਰ ਰਹਿਣ ਮੇਰਾ ਹੋਮੇ ਕਰ ਕਰ ਜਾਏ ਕਨੇਰੀ ਕਰੀ ਔਗਣ ਪਸਦਾ ਬਣਿਆ ਹੁਕਮ ਪਛਾਣੈ ਸੋ ਹਰ ਗੁਣ ਬਖਾਣ ਹੈ ਹਰ ਕੇ ਸ਼ਬਦ ਨਾਮ ਨਿਸ਼ਾਨ ਹੈ ਸਭਨਾ ਕਾਦਰ ਲੇਖਾ ਸੱਚੇ ਛੂਟ ਸੁਨਾਮ ਸੁਹਾ ਬਣਿਆ ਮਨ ਮਹ ਭੁੱਲਾ ਠੋਰ ਨ ਪਾਹੇ ਜਮ ਦਰ ਬਾਦਾ ਚੋਟਾਂ ਖਾਹੇ ਬਿਨ ਨਾਮੇ ਕੋ ਸੰਗ ਨ ਸਾਥੀ ਮੁਖਤੇ ਨਾਮ ਧਿਆ ਬਣਿਆ ਸਾਕਤ ਕੂੜੇ ਸੱਚ ਨ ਪਾਵੇ ਦਵਿਧਾ ਬਾਦਾ ਆਵੇ ਜਾਵੇ ਲਿਖਿਆ ਲੇਖ ਨ ਮੇਟੇ ਕੋਈ ਗੁਰਮੁਖ ਮੁਕਤ ਗੁਰਾ ਬਣਿਆ ਪਈ ਹਾੜੇ ਪਰ ਜਾਤੋ ਨਾਹੀ ਝੂਠ ਬਛੂਨੀ ਰੋਵੇ ਤਾਹੀ ਅਵਗੁਣ ਮੁੱਠੀ ਮਹਿਲ ਨ ਪਾਹੇ ਅਵਗੁਣ ਗੁਣ ਬਖਸ਼ਾ ਬਣਿਆ ਭਈਆੜੇ ਜਨ ਜਾਤਾ ਪਿਆਰਾ ਗੁਰਮੁਖ ਬੂਝੇ ਤੱਤ ਵਿਚਾਰਾ ਆਪਣ ਜਾਣਾ ਠਾਕ ਰਹਾ ਹੈ ਸੱਚੇ ਨਾਮ ਸਮਾ ਬਣਿਆ ਗੁਰਮੁਖ ਬੂਝੇ ਕੌਤਕ ਹਾਵੇ ਸੱਚੇ ਠਾਕਰ ਸੱਚੋ ਭਾਵੇ ਨਾਨਕ ਸੱਚ ਕਹੇ ਬਨੰਤ ਹੀ ਸੱਚ ਮਿਲੇ ਗੁਣ ਗਾ ਬਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਲਾਹੇ ਸੇਵਾ ਸੁਰਤ ਸਭ ਚਿਤ ਲਾਹੇ ਹੋਮੇ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚਕਾ ਬਣਿਆ ਹਾਂ ਬਾਰੀ ਜੀਉ ਬਾਰੀ ਸਤਿਗੁਰੂ ਕੇ ਬੋਲੇ ਹਾਰਨਿਆ ਗੁਰਮਤੀ ਪ੍ਰਗਾਸ ਹੁਆ ਜੀ ਆਂਦਨ ਹਰ ਗੁਣ ਗਾ ਬਣਿਆ ਰਹਾ ਮਨ ਤਨ ਖੋਜੇ ਤਾਨੋ ਪਾਹੇ ਧਾਵਤ ਰੱਖੇ ਠਾਕਰ ਹਾਹੇ ਗੁਰ ਕੀ ਬਾਣੀ ਆਂਦਨ ਗਾਵਹਿ ਸਹਿਜੇ ਭਗਤ ਗੁਰਾ ਬਣਿਆ ਇਸ ਕਾਇਆ ਹਮ ਦਰਬਾਸਾ ਸੰਖਾ ਹੈ ਗੁਰਮੁਖ ਸੱਚ ਮਿਲੇ ਤਾਂ ਵੇਖਾ ਹਾਂ ਨੌ ਦਰਵਾਜੇ ਦਸਵੇਂ ਗਵਤਾ ਹੀ ਆਂਦਨ ਸ਼ਬਦ ਵਜਾ ਬਣਿਆ ਸੱਚਾ ਸਾਹਿਬ ਸੱਚੀ ਨਾਹੀ ਗੁਰਪ੍ਰਸਾਦੀ ਮਨ ਵਸਾਹੀ ਆਂਦਨ ਸਦਾ ਰਹੇ ਰੰਗ ਰਾਤਾ ਅੰਦਰ ਸੱਚੇ ਸੋਜੀ ਪਾਵਣਿਆ ਪਾਪਨ ਕੀ ਸਾਰ ਨ ਜਾਣੀ ਦੂਜੇ ਲਾਕੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨ ਜਾਣੇ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹੋਮੇ ਮੇਰਾ ਠਾਕਰ ਹਾਇਆ ਗੁਰ ਕੀ ਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਖੁੱਲਾ ਬਣਿਆ ਹੋਮੇ ਮਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆ ਬਣਿਆ ਜੀਵਨ ਮਰਨਾ ਸਭ ਤੁਧੇ ਤੁਧੇ ਦਾਹੀ ਜਿਸ ਬਖਸ਼ੇ ਤਸੇ ਦੇ ਬੜਿਆਹੀ ਨਾਨਕ ਨਾਮ ਧਿਆ ਤੂੰ ਸਦਾ ਤੂੰ ਜੰਮਣ ਮਰਨ ਸਵਾਰਨਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗੰਮ ਪਾਰਾ ਬਿਨ ਤੱਕੜੀ ਤੋਲੇ ਸੰਸਾਰਾ ਹੈ ਗੁਰਮੁਖ ਹੋਵੇ ਸੋਹੀ ਬੂਝੇ ਗੁਣ ਕਹਿ ਗੁਣੀ ਸਮਾ ਬਣਿਆ ਹਾਂ ਬਾਰੀ ਜੀਉ ਬਾਰੀ ਹਰ ਕਾ ਨਾਮ ਮਨ ਵਸਾ ਬਣਿਆ ਜੋ ਸੱਚ ਲਾਗੇ ਸੇ ਆਂਦਨ ਜਾਗੇ ਅੰਦਰ ਸੱਚੇ ਸੋਭਾ ਪਾ ਬਣਿਆ ਰਹਾਉ ਆਪ ਸੁਣੇ ਤਾਂ ਆਪੇ ਵੇਖੇ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੇ ਆਪੇ ਲੈ ਸੋ ਲਾਗੇ ਗੁਰਮੁਖ ਸੱਚ ਕੁਮਾ ਬਣਿਆ ਜਿਸ ਆਪ ਭੁਲਾਇ ਸੋ ਕਿਥ ਹੱਥ ਪਾਹੇ ਪੂਰਬ ਲਿਖਿਆ ਸੋ ਮੇਟਣਾ ਨਾ ਜਾਹੇ ਜਨ ਸਤਿਗੁਰ ਮਿਲਿਆ ਸੇਵਡ ਭਾਗੀ ਪੂਰੇ ਕਰਮ ਲਾ ਬਣਿਆ ਆੜੇ ਤਨ ਆਂਦਨ ਸੁੱਤੀ ਕੰਤ ਵਸਾਰੀ ਅਵਗੁਣ ਮੁੱਤੀ ਆਂਦਨ ਸਦਾ ਫਿਰੇ ਬਿਲਾਦੀ ਬਿਨ ਪਿਰ ਨੀਂਦ ਨਾ ਪਾ ਬਣਿਆ ਵਹੀ ਆੜੇ ਸੁਖਦਾਤਾ ਜਾਤਾ ਹੋਮੇ ਮਾਰਗੁਰ ਸ਼ਬਦ ਵਿਛਾਤਾ ਸੇਜ ਸੁਹਾਵੀ ਸਦਾ ਫਿਰ ਰਾਵੇ ਸੱਚ ਸੰਗਾਰ ਬਣਾ ਬਣਿਆ ਲੱਖ ਜਰਾਸੀ ਜੀ ਅਪਾਹੇ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਲਾਹੇ ਕਿਲ ਬਹਿ ਕਾਟ ਸਦਾ ਜਨ ਨਿਰਮਲ ਹੂੰ ਦਰ ਸੱਚੇ ਨਾਮ ਸੁਹਾਵਣਿਆਮ ਲੇਖਾ ਮੰਗੇ ਤਾਂ ਕਿਨ ਦੀਏ ਸੁੱਖ ਨਹੀਂ ਫਨ ਦੂਹੇ ਤੀਏ ਆਪੇ ਬਖਸ਼ ਲੈ ਪ੍ਰਭ ਸੱਚਾ ਆਪੇ ਬਖਸ਼ ਮਲਾਵਣਿਆਮ ਆਪੇ ਕਰੇ ਤਾਂ ਆਪ ਕਰਾ ਹੈ ਪੂਰੇ ਗੁਰ ਕੇ ਸ਼ਬਦ ਮਲਾਹੇ ਨਾਨਕ ਨਾਮ ਮਿਲੇ ਵਡਿਆਹੀ ਆਪੇ ਮੇਲ ਮਲਾ ਬਣਿਆ ਮਾਜ ਮਹੱਲਾ ਤੀਜਾ ਇੱਕ ਆਪਰੇ ਪ੍ਰਸੰਦਾ ਹੈ ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ ਹੂੰ ਤ੍ਰਿਸ਼ਨਾ ਤਾਜ ਸਹਿ ਸੁਖ ਪਾਇਆ ਇੱਕ ਉਹ ਮਨ ਵਸਾ ਬਣਿਆ ਹਾਂ ਬਾਰੀ ਜੀ ਓ ਬਾਰੀ ਇੱਕ ਸੋਚ ਤਲਾ ਬਣਿਆ ਗੁਰਮਤੀ ਮਨ ਇੱਕ ਘਰ ਗਾਇਆ ਸੱਚ ਹੀ ਰੰਗ ਰਲਾ ਬਣਿਆ ਰਹਾ ਇਹ ਜਗ ਭੁੱਲਾ ਹਾਂ ਤਾਂ ਆਪ ਭੁਲਾਇਆ ਇੱਕ ਵਿਸਾਰ ਦੂਜੇ ਲਵਾਇਆ ਹੀ ਆਂਦਨ ਸਦਾ ਫਿਰੇ ਪਰਮ ਭੁੱਲਾ ਬਿਨ ਨਾਮੇ ਦੁੱਖ ਪਾ ਬਣਿਆ ਜੋ ਰੰਗ ਰਾਤੇ ਕਰਮ ਵਧਾਤੇ ਹੈ ਗੁਰ ਸੇਵਾ ਤੇ ਜੁਗ ਚਾਰੇ ਜਾਤੇ ਹੈ ਜਿਸ ਨੂੰ ਆਪ ਭੁੱਲਦੇ ਬੜਿਆ ਹੀ ਹਰ ਕਿਸੇ ਨਾਮ ਸਮਾ ਬਣਿਆ ਮਾਇਆ ਮੋਹ ਹਰ ਚੇਤੈ ਨਾਹੀ ਜਾਂ ਪਰਵਾਦਾ ਦੁੱਖ ਸਾਹੀ ਅੰਨਾ ਬੋਲਾ ਕੁਛ ਨਦਰ ਨਾ ਆਵੇ ਮਨ ਮੁਖ ਪਾਪ ਬਚਾ ਬਣਿਆ ਇੱਕ ਰੰਗ ਰਾਤ ਹੈ ਜੋ ਤੁਧ ਆਪ ਲੈ ਬੁਲਾਹੇ ਪਾਹੇ ਪਾਤ ਤੇਰੇ ਮਨ ਪਾਹੇ ਸਤਿਗੁਰ ਸੇਵਨ ਸਦਾ ਸੁਖਦਾਤਾ ਸਭ ਇੱਛਾ ਹੀ ਆਪ ਬਜਾ ਬਣਿਆ ਹਰ ਜੀ ਹੋ ਤੇਰੀ ਸਦਾ ਸੁਰ ਨਾਹੀ ਆਪੇ ਬਖਸ਼ਿਆ ਦੇ ਬੜਿਆਹੀ ਜਮ ਕਾਲ ਤਿਸ ਨੇੜ ਨਾ ਆਪੇ ਜੋ ਹਰ ਹਰ ਨਾਮ ਧਿਆ ਬਣਿਆ ਆਂਦਾ ਰਾਤ ਹੈ ਜੋ ਹਰ ਭਾਹੇ ਮੇਰ ਭਰਾ ਮੇਲੇ ਮੇਲ ਮਲਾਹੇ ਸਦਾ ਸਦਾ ਸੱਚੇ ਤੇਰੀ ਬੜਿਆ ਤੇਰੀ ਸਰਨਾਹੀ ਤੂੰ ਆਪੇ ਸੱਚ ਬਜਾ ਬਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਨ ਹੈ ਹਰ ਗੁਣ ਗਾਵੇ ਸੱਚ ਵਿਖਾਣ ਹੈ ਨਾਨਕ ਨਾਮ ਰਤੇ ਬਰਾਗੀ ਨਿਜ ਕਰ ਦਾੜੀ ਲਾ ਬਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੂਆ ਜਾਪਹੇ ਕਾਲ ਨਾ ਚਾਪੇ ਦੁੱਖ ਨਾ ਸੰਤਾਪਹੇ ਜੋਤੀ ਵਿੱਚ ਮਿਲ ਜੋਤ ਸਮਾਠ ਨਹੀਂ ਸੁਣ ਮਨ ਸੱਚ ਸਮਾ ਬਣਿਆ ਹਾਂ ਬਾਰੀ ਜੀ ਓ ਬਾਰੀ ਹਰ ਕਹਿ ਨਾ ਸੋਭਾ ਪਾ ਬਣਿਆ ਸਤਿਗੁਰੂ ਸੇਵ ਸੱਚ ਲਾਇਆ ਗੁਰਮਤੀ ਸਹਿਜ ਸਮਾ ਬਣਿਆ ਰਹਾ ਕਾਹਿਆ ਕੱਚੀ ਕੱਚਾ ਚੀਰ ਹੰਡਾ ਹੈ ਦੂਜੇ ਲਾਗੀ ਮਹਿਲ ਨ ਪਾ ਹੈ ਆਂਦਨ ਜਲਦੀ ਫਿਰ ਦਿਨ ਰਾਤੀ ਬਿਨ ਤਿਰ ਬਹੁਤ ਦੁੱਖ ਪਾ ਬਣਿਆ ਦੇਹੀ ਜਾਤੀ ਨਾ ਜਾ ਅੱਗੇ ਜਾ ਹੈ ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ ਸਤਿਗੁਰੂ ਸੇਵਨ ਸੇ ਤਨ ਬੰਤੈ ਇੱਥੇ ਉੱਥੇ ਨਾਮ ਸਮਾ ਬਣਿਆ ਪਾਏ ਪਾਏ ਸ਼ਿੰਗਾਰ ਬੁਣਾ ਹੈ ਗੁਰਪ੍ਰਸਾਦੀ ਮਹਿਲ ਕਰ ਪਾ ਹੈ ਆਂਦਨ ਸਦਾ ਰਵੇ ਦਿਨ ਰਾਤੀ ਮਜੀਠੇ ਰੰਗ ਬਣਾ ਬਣਿਆ ਸਭਨਾ ਪੈਰ ਵਸੇ ਸਾ ਨਾਲ ਹੈ ਗੁਰਪ੍ਰਸਾਦੀ ਕੋ ਨਦਰ ਨਿਹਾਲ ਹੈ ਮੇਰਾ ਪ੍ਰਭੂ ਅੰਤਰ ਉੱਚ ਉੱਚਾ ਕਰ ਕਿਰਪਾ ਹੈ ਆਪ ਮਲਾ ਬਣਿਆ ਮਾਇਆ ਮੋਹੈ ਜਗਤ ਸੁੱਤਾ ਨਾਮ ਪਸਾਰੀ ਅੰਤ ਭਗੁੱਤਾ ਜਿਸ ਤੇ ਸੁੱਤਾ ਸੋ ਜਗਾ ਹੈ ਗੁਰਮਤ ਸੋ ਜੀ ਪਾ ਬਣਿਆ ਪਿਆ ਪੀਹੈ ਸੋ ਪਰਮ ਵਾਹੈ ਗੁਰਪ੍ਰਸਾਦ ਮੁਫਤ ਗਦ ਪਾ ਹੈ ਭਗਤੀ ਰਾਤਾ ਸਦਾ ਬਿਰਾਗੀ ਆਪ ਮਾਰ ਮਲਾ ਬਣਿਆ ਆਪ ਪਾਹੇ ਤੰਦੇ ਲਾਹੇ ਲੱਖ ਚੁਰਾਸੀ ਰਜਕ ਆਪ ਪੜਾਹੇ ਨਾਨਕ ਨਾਮ ਧਿਆਇ ਸੱਚ ਰਾਤੇ ਜੋ ਤਿਸ ਪਾਵੇ ਸੋ ਕਾਰ ਕੁਵਾਰ ਕਰਾ ਬਣਿਆ ਮਾਜ ਮਹੱਲਾ
1: ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸਦ ਪਰਖ ਪਰਖਾਇਆ ਜਿਨ ਸੱਚ ਬੱਲੇ ਸੱਚ ਦੇ ਬਖਾਣ ਸੱਚ ਕਸਵਟੀ ਲਾ ਬਣਿਆ ਹੋ ਵਾਰੀ ਜਿਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਾਏ ਨਿਰੰਜਨ ਪਾਇਆ ਜੋਤੀ ਜੋਤ ਮਿਲਾ ਬਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਪਾਰਾ ਇਸ ਕਾਇਆ ਅੰਦਰ ਬਹੁਤ ਵਸਾਰਾ ਨਾਮ ਨਿਰੰਜਨ ਅਗਮੈ ਪਾਰਾ ਗੁਰਮੁਖ ਹੋਵੇ ਸੋਈ ਪਾਵੇ ਆਪੇ ਬਖਸ਼ ਮਿਲਾ ਬਣਿਆ ਮੇਰਾ ਠਾਕਰ ਸੱਚ ਦੜਾਏ ਗੁਰਪ੍ਰਸਾਦੀ ਸੱਚ ਲਾਏ ਸੱਚੋ ਸੱਚ ਵਰਤੇ ਸਵਨੀ ਥਾਈ ਸੱਚੇ ਸੱਚ ਸਮਾ ਬਣਿਆ ਬੇਪਰਵਾਹ ਸੱਚ ਮੇਰਾ ਪਿਆਰਾ ਕਿਲਵਿਕਿਆ ਵੇ ਘਟਣ ਹਾਰਾ ਪ੍ਰੇਮ ਪ੍ਰੀਤ ਪ੍ਰੇਮ ਪ੍ਰੀਤ ਸਦਾ ਤਿਆਈਏ ਪੈ ਪਾਏ ਪਤ ਦੜਾ ਬਣਿਆ ਤੇਰੀ ਪਗ ਸੱਚੀ ਜੇ ਤੂੰ ਸੱਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਭਨਾ ਜੀਆਂ ਕਾ ਏ ਖੁਦਾ ਥਾ ਸਭ ਦੇ ਮਾਰ ਜਵਾ ਬਣਿਆ ਹਰ ਦੁੱਧ ਬਾਜੋ ਮੈਂ ਕੋਈ ਨਾਹੀ ਹਰ ਤੁਝੇ ਸੇਵੀ ਸੇ ਤੁਸ ਸਲਾਹੀ ਆਪੇ ਮੇਲ ਲੈ ਪ੍ਰਭ ਸਾਚੇ ਪੂਰੇ ਤੂੰ ਪੂਰੇ ਕਰਮ ਤੂੰ ਕਵਾ ਪਾ ਬਣਿਆ ਮੈਂ ਹੋਰ ਨਾ ਕੋਈ ਤੁਝੇ ਜਿਹਾ ਸਾ ਤੇਰੀ ਸਭਨ ਸ੍ਰੀ ਨਦਰੀ ਸੀਜੇ ਦੇਹਾ ਅੰਦਿਨ ਸਾਰ ਸੰਭਾਲ ਹਰ ਰਾਖੇ ਗੁਰਮੁਖ ਸਹਿ ਸਮਾ ਬਣਿਆ ਤੁਧ ਜੇ ਵਰ ਮੈਂ ਹੋਰ ਨਾ ਕੋਈ ਤੁਸ ਦੂਜਾ ਪੇ ਸਿਰ ਜੀ ਆਪੇ ਗੋਹੀ, ਤੂੰ ਆਪੇ ਹੀ ਕਰ ਪਨ ਸਵਾਰੇ, ਨਾਨਕ ਨਾਮ ਸੁਹਾਵਣਿਆ ਮਾਜ ਮਹਲਾ ਦੀਜਾ, ਸਭ ਕਟ ਆਪੇ ਭੋਗਨ ਹਾਰਾ, ਅਲਖ ਵਰਤੇ ਅਗਮ ਅਪਾਰਾ, ਗੁਰ ਕੇ ਸੌਦ ਮੇਰਾ ਹਰ ਵਾ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ, ਹੋ ਵਾਰੀ ਜੋ ਵਾਰੀ ਗੁਰ ਸਭ ਦੀ ਮਨ ਵਸਾਵਣਿਆ, ਸ਼ਬਦ ਸੁਜੇ ਸੋ ਮਨ ਸਿਉ ਲੁਜੇ, ਮਨਸਾ ਮਾਰ ਸਮਾਵਣਿਆ ਹਰ, ਪੰਜ ਦੂਤ ਮੋਹੇ ਸੰਸਾਰਾ, ਮਨਮੁਖ ਅੰਧੇ ਸੋ ਦਿਨਾਕਾਰਾ, ਗੁਰਮੁਖ ਹੋਵੇ ਸੋ ਆਪਣਾ ਕਰ ਰਾਖੇ, ਪੰਜ ਦੂਤ ਸ਼ਬਦ ਬਚਾਵਣਿਆ, ਇੱਕ ਗੁਰਮੁਖ ਸਦਾ ਸਚ ਰੰਗ ਰੰਗ ਰਾਤੇ, ਸਹਿਜੇ ਪ੍ਰਭ ਸੇਵੇ ਅੰਦਰ ਮਾਤੇ, ਮਿਲ ਪ੍ਰੀਤਮ ਸਚੇ ਗੁਣ ਗਾਵੇ, ਹਰ ਹਰ ਦਰ ਸੋਭਾ ਪਾਵਣਿਆ, ਏਕਮ ਏਕ ਆਪ ਪਾਇਆ, ਦੋਦਾ ਦੂਜਾ ਤ੍ਰੁਦ ਮਾਇਆ, ਚੌਥੀ ਪੌੜੀ ਗੁਰਮੁਖ ਉੱਚੇ, ਸੱਚੋ ਸੱਚ ਕਮਾਵਣਿਆ, ਸਭ ਤੇ ਸੱਚਾ ਹੈ ਜੇ ਸੱਚਾ ਭਾਵੇ, ਜਿਨ ਸੱਚ ਦਾਤਾ ਸੇ ਸਤ ਸਮਾਵੇ, ਗੁਰਮੁਖ ਕਰਨੀ ਸੱਚੇ ਸੇਵੇ, ਸੱਚੇ ਜਾਇ ਸਮਾਵਣਿਆ, ਸੱਚੇ ਵਾਜੋ ਮੈਂ ਅਵਰਨਾ ਕਹੋ ਦੁਆ, ਦੂਜੇ ਲੱਗ ਜਗ ਕਪ ਕਪ ਮੋਆ, ਗੁਰਮੁਖ ਹੋਵੇ ਸੋ ਏਕ ਜਾਣੇ, ਏਕ ਸੇਵ ਸੁਖ ਪਾਵਣਿਆ, ਜੀ ਜਨ ਸਸਰਣ ਤੁਮਾਰੀ, ਤੂੰ ਤਾਰ ਦੇਖੇ ਕੱਚੀ ਪੱਕੀ ਸਾਰੀ, ਆਂਦਨ ਆਪੇ ਕਾਰ ਕਰਾਵੇ, ਆਪੇ ਮੇਲ ਮਿਲਾਵਣਿਆ, ਤੂੰ ਆਪੇ ਮੇਲੇ ਵੇਖੇ ਦੂਰ, ਤੂੰ ਮੈਂ ਸਭ ਮੈਂ ਆਪ ਆਪ ਰਿਹਾ ਪ੍ਰਭੁ, ਨਾਨਕ ਆਪੇ ਆਵੇ ਵਰਤੇ, ਗੁਰਮੁਖ ਸੋ ਜੀ ਪਾਵਣਿਆ, ਮਾਜ ਮਹਲਾ ਦੀਜਾ, ਅੰਮ੍ਰਿਤ ਬਾਣੀ ਗੁਰਤੀ ਮਿੱਠੀ, ਗੁਰਮੁਖ ਵਿਰਲੇ ਕਿੰਨੇ ਚੱਖ ਲੀਠੀ, ਆਂਤਰ ਪ੍ਰਗਾਸ ਦਾ ਰਸ ਪੀਵੇ, ਦਰ ਸੱਚੇ ਸਭ ਸੁਭ ਬਜਾਵਣਿਆ, ਹੋ ਵਾਰੀ ਜੋ ਵਾਰੀ ਗੁਰਚਰਣੀ ਚਿਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾ ਬੈਲ ਚੁਕਾਵਣਿਆ ਰਹਾ, ਤੇਰਾ ਸੱਚੇ ਕਿਨੇ ਨੰਤ ਨ ਪਾਇਆ, ਗੁਰਪ੍ਰਸਾਦ ਕਿਨੇ ਵਿਰਲੇ ਚਿਤ ਲਾਇਆ, ਤੁਧ ਸਲਾਹੇ ਨਾ ਰਜਾ ਕਭੂ, ਸੱਚੇ ਨਾਏ ਕੀ ਭੁੱਖ ਲਾਵਣਿਆ, ਏ ਕੋ ਵੇਖਾ ਅਵਰਨ ਵੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੇ ਸਭ ਦੇਖਾ ਨਿਵਾਰੀ, ਸਹਿਜੇ ਸੂ ਸਮਾਵਣਿਆ, ਰਤਨ ਪਦਾਰਥ ਭਲੇ ਤਿਆਗੇ, ਮਨਮੁਖ ਅੰਧਾ ਦੂਜੇ ਪਹੇ ਲਾਗੇ, ਜੋ ਵੀ ਜੇ ਸੋਈ ਫਲ ਪਾਏ, ਸੁਪਨੇ ਸੁਖ ਨ ਪਾਵਣਿਆ, ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਈ, ਆਣਦਿਨ ਸਦਾ ਰਹੇ ਪੈ ਅੰਦਰ, ਪੈ ਮਾਰ ਪਰਮ ਚੁਕਾਵਣਿਆ, ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦੀ ਪਰਮ ਪਦ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ, ਸਿਮਰਤ ਸਾਤ ਵੇਦ ਵਖਾਣੇ, ਪਰਮੇ ਭੁੱਲਾ ਤਤ ਨ ਜਹਾਣੇ, ਬਿਨ ਸਤਿਗੁਰ ਸੇਵੇ ਸੁਖ ਨ ਪਾਏ, ਦੁੱਖ ਦੁੱਖ ਕਮਾਵਣਿਆ, ਆਪ ਕਰੇ ਕਿਸੇ ਆਖੇ ਕੋਈ, ਆਖੇ ਜਾਣੇ ਆਖੇ ਜਾਈਏ ਜੇ ਭੁੱਲਾ ਹੋਏ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਜ ਮਹਲਾ ਦੀਜਾ, ਆਪੇ ਰੰਗੇ ਸਹਿ ਸਵਾਏ, ਗੁਰ ਕੇ ਸ਼ਬਦ ਹਰ ਰੰਗ ਚੜਾਏ, ਮਨ ਤਨ ਰਤਾ ਰਸ ਨਾ ਰੰਗ ਰਾ ਚਲੂਲੇ, ਪੈ ਪਾਏ ਰੰਗ ਚੜ੍ਹਾ ਬਣਿਆ, ਹੋ ਵਾਰੀ ਜੋ ਵਾਰੀ ਨਿਰਮਲ ਮਨ ਵਸਾ ਬਣਿਆ, ਗੁਰ ਕਿਰਪਾ ਤੇ ਹਰ ਨਿਰਭਉ ਤਿਹਾਇਆ, ਵੇਖ ਭਉ ਜਲ ਸ਼ਬਦ ਤਰਾਇਆ, ਰਹਾਉ ਮਨਮੁਖ ਮੋਦ ਕਰੇ ਚਤਰਾਈ, ਨਾਤਾ ਰੋਤਾ ਥਾਏ ਨਾ ਪਾਹੀ, ਜਿਹਾ ਆਇਆ ਤੇਹਾ ਜਾਸੀ, ਕਰੇ ਅਵਗਣ ਪਛਤਾ ਬਣਿਆ, ਮਨਮੁਖ ਕਹਿੰਦੇ ਕੁਛ ਨਾ ਸੂਝੇ, ਮਨ ਲਿਖਾਏ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਮੇ ਜਨਮ ਗਵਾ ਬਣਿਆ, ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਤੇ ਪਾਈਏ ਮੁਖ ਦੁਆਰ, ਆਂਦਨ ਬਾਣੀ ਸ਼ਬਦ ਸੁਣਾਏ, ਸੱਚ ਰਤੇ ਰੰਗ ਰੰਗਾ ਬਣਿਆ, ਕਿਸਨਾ ਹਰ ਰਤ ਰੰਗ ਰੰਗ ਲਾਏ, ਮਨ ਤਨ ਮੋਹਿਆ ਸ਼ਬਦ ਸਵਾਏ, ਸਹਿਜੇ ਪ੍ਰੀਤਮ ਪਿਹਾਰਾ ਪਾਇਆ, ਸਹਿਜੇ ਸਹਿ ਮਰਾ ਬਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੇ ਸ਼ਬਦ ਸਹਿਜੇ ਸੁਖ ਸਮਾਵੇ, ਹੋ ਬਲਿਹਾਰੀ ਸਦਾ ਦਿਨ ਵਿਠੋ, ਜੈਨ ਗੁਰ ਸੇਵਾ ਚਿਤਲਾ ਬਣਿਆ, ਸੱਚੋ ਸੱਚਾ ਸੱਚ ਪਤੀ ਜੈ, ਗੁਰਪ੍ਰਸਾਦੀ ਅੰਦਰ ਫੀਜੇ, ਬੈਸਾਨ ਹਰ ਗੁਣ ਗਾਵੇ, ਆਪੇ ਕਾਲ ਸਤ ਮਨਾ ਬਣਿਆ, ਜਿਸ ਨੂੰ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹੋਮੇ ਜਾਏ, ਨਾਨਕ ਨਾਮ ਵਸੇ ਮਨ ਅੰਤਰ, ਦਰ ਸੱਚੇ ਸੋ ਬਾਬਾ ਬਣਿਆ, ਮਾਜ ਮਹਲਾ ਤੀਜਾ, ਸਤਿਗੁਰ ਸੇਵਿਆ ਵੱਡੀ ਵਡਿਆਈ, ਹਰ ਜੇ ਅਜਿੰਤ ਵਸੇ ਮਨ ਆਈ, ਹਰ ਜੋ ਸਭ ਲੋ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤੇ ਤ੍ਰਿਖ ਤਿਖਾ ਤਿਖ ਲਹਾ ਬਣਿਆ, ਹੋ ਵਾਰੀ ਜੋ ਵਾਰੀ ਸਤਸੰਗਤ ਮੇਲ ਮਿਲਾ ਬਣਿਆ, ਹਾ ਸਤਸੰਗਤ ਆਪੇ ਮਿਲੇ, ਗੁਰਸਬ ਦੀ ਹਰ ਗੁਣ ਗਾ ਬਣਿਆ ਰਹਾ, ਸਤਿਗੁਰ ਸੇਵੇ ਸਹਿਜ ਸੁਹਾਇਆ, ਜਿਨ ਹਰ ਕਾ ਨਾਮ ਵਸਾਇਆ ਹਰ ਨਿਰਮਲ ਹੋਵੇ ਮੈਲ ਗਵਾਏ ਦਰ ਸੱਚੇ ਸੋਭਾ ਪਾਵਣਿਆ ਬਿਨ ਗੁਰ ਨਾਮ ਨਾ ਪਾਇਆ ਜਾਏ ਸੇ ਸਾਧਕ ਰਹੇ ਵਿਲਾਹੇ ਬਿਨ ਗੁਰ ਸੇਵੇ ਸੁਖ ਨਾ ਹੋਏ ਪੂਰੇ ਭਾਗ ਗੁਰ ਪਾਵਣਿਆ ਇਹ ਮਨ ਆਰਸੀ ਕੋਈ ਗੁਰਮੁਖ ਵੇਖੇ ਮੂਰਜਨਾ ਲਾਗੇ ਸਹੋਂ ਮੈਂ ਸੁਖੇ ਅਨੰਦ ਬਾਣੀ ਨਿਰਮਲ ਸ਼ਬਦ ਵਜਾਏ ਗੁਰਸਬ ਦੀ ਸੱਚ ਸਮਾਵਣਿਆ ਬਿਨ ਸਤਿਗੁਰ ਕੇ ਹੋਰ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦੇਖਾਏ ਆਪੇ ਆਪ ਆਪ ਮਿਲ ਰਿਹਾ ਸਹਿਜੇ ਸਹਿ ਸਮਾਵਣਿਆ ਗੁਰਮੁਖ ਹੋਵੇ ਸੋ ਇੱਕ ਸਿਉਲੇ ਬੁਲਾਏ ਦੂਜਾ ਪਰਮ ਗੁਰ ਸ਼ਬਦ ਜੁਲਾਏ ਕਾਇਆ ਅੰਦਰ ਵਣਜ ਕਰੇ ਵਪਾਰਾ ਨਾਮ ਦਾਨ ਸੱਚ ਪਾਵਣਿਆ ਗੁਰਮੁਖਣੀ ਹਰ ਕੀਰਤ ਸਾਰੀ ਗੁਰਮੁਖਣੀ ਹਰ ਕੀਰਤ ਸਾਰ ਗੁਰਮੁਖ ਪਾਹੇ ਮੁਖ ਦੁਆਗ ਆਂਦੇ ਰੰਗ ਸਦਾ ਗੁਣ ਗਾਵੇ ਮਹਿਲ ਅੰਦਰ ਮਹਿਲ ਅੰਦਰ ਮਹਿਲ ਬੁਲਾਵਣਿਆ ਸਤਿਗੁਰ ਦਾਤਾ ਮਿਲੇ ਮਿਲਾਇਆ ਪੂਰੇ ਭਾਗ ਹਰ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵੜਿਆਈ ਹਰ ਸੱਚੇ ਕੇ ਗੁਣ ਗਾਵਣਿਆ ਮਾਜ ਮਹਲਾ ਤੀਜਾ ਆਪ ਜਾਏ ਤਾਂ ਸਭ ਕੁਛ ਪਾਹੇ ਗੁਰਸਬ ਦੇ ਸੱਚੀ ਲਿਵਲਾਏ ਸੱਚ ਬਣ ਜੇ ਸਤਸੰਗ ਰੇ ਸੱਚ ਵਪਾਰਕ ਰਾਵਣਿਆ ਹੋ ਵਾਰੀ ਜੋ ਵਾਰੀ ਹਰ ਗੁਣ ਅੰਦਰ ਗਾਵਣਿਆ ਹੋ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਹਾਈ ਵਧੇ ਵਾਵਣਿਆ ਰਹੋ ਵੇਲਾ ਵਖਤ ਸਭ ਸੁਹਾਇਆ ਜੇ ਸੱਚਾ ਮੇਰੇ ਮਨ ਪਾਇਆ ਸੱਚ ਸੇਵੇ ਸੱਚ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਪਉ ਭੋਜਨ ਸਤਿਗੁਰ ਤੇ ਧੂਪ ਸੁੱਠੇ ਪਾਈ ਅੰਨ ਦਿਨ ਅੰਨ ਰਸ ਚੁੱਕੇ ਹਰ ਰਸ ਮਨ ਵਸਾਏ ਸਤ ਸੰਤ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਿਗੁਰ ਨਾ ਸੇਵੇ ਮੂਰਖ ਅੰਧ ਗਖਵਾ ਅੰਧ ਖਵਾ ਸਤਿਗੁਰ ਨਾ ਸੇਵੇ ਮੂਰਖ ਅੰਧ ਗਵਾਰਾ ਫਿਰ ਹੋਵੇ ਕਿਥੋਂ ਪਾਏ ਮੁਖ ਦੁਆਰਾ ਮਰ ਮਰ ਜੰਮੇ ਫਿਰ ਫਿਰ ਆਵੇ ਜਮਦੜ ਝੂਟਾਂ ਖਾ ਬਣਿਆ ਸਭ ਦੇ ਸਾਹ ਜਾਣੇ ਜਾਏ ਆਪ ਪਛਾਣੇ ਨਿਰਮਲ ਬਾਣੀ ਸਤ ਵਖਾਣੇ ਸੱਚੇ ਸੇਵ ਸਦਾ ਸੁਖ ਪਾਇਣ ਨੌ ਦਿਨ ਨਾਮ ਵਸਾ ਬਣਿਆ ਸੋ ਥਾਨ ਸੁਆਇਆ ਜੋ ਹਰ ਮਨ ਪਾਇਆ ਸਤਸੰਗ ਵਹਿ ਹਰ ਗੁਣ ਗਾਇਆ ਅਨਦਿਨ ਹਰ ਸਲਾਹੇ ਸੱਚਾ ਨਿਰਮਲ ਨਾਦ ਵਜਾ ਬਣਿਆ ਮਨਮੁਖ ਖੋਟੀ ਰਾਤ ਖੋਟਾ ਪਸਾਰਾ ਕੂੜ ਕਮਾਵੇ ਦੁੱਖ ਲੱਗੇ ਸਪਾਰਾ ਪਾਰ ਮੈਂ ਫੁੱਲੇ ਫਿਰੇ ਦਿਨ ਰਾਤੀ ਮਰ ਜਨਮੇ ਜਨਮ ਗਵਾ ਬਣਿਆ ਸੱਚਾ ਸਹਿ ਮੈਂ ਹੱਥ ਪਿਆਰਾ ਪੂਰੇ ਗੁਰ ਕੇ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵੜਿਆਈ ਦੁੱਖ ਸੁੱਖ ਸਮ ਕਰ ਜਾਣਿਆ ਮਜ ਮਹਲਾ ਤੀਜਾ ਤੇਰਿਆ ਖਾਣੇ ਤੇਰਿਆ ਬਾਣੀ ਬਿਨ ਨਾਮੇ ਸਭ ਪਰਮ ਪਲਾਣੀ ਗੁਰਸੇਵਾ ਤੇ ਹਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣਿਆ ਹੋ ਵਾਰੀ ਜੋ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਗੁਰਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਹੋ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜਿਹੀ ਮਨਸਾ ਕਰ ਲਾਗੇ ਤੇਹਾ ਫਲ ਪਾਏ ਸਤਿਗੁਰ ਦਾਤਾ ਸਭ ਨਾ ਵਥੂ ਕਾਹ ਪੂਰੇ ਭਾਗ ਮੇਲਾ ਬਣਿਆ ਇਹ ਮਨ ਮੈਲਾ ਇੱਕ ਨਾ ਤਿਹਾਏ ਅੰਤਰ ਮੈਲ ਲਗੀ ਬਹੁ ਦੂਜੇ ਭਾਏ ਤੜ ਤੀਰਤ ਸੰਤਰ ਪਾਵੇ ਹੰਕਾਰੀ ਹੋਰ ਮੈਲ ਵਧੇ ਹੋ ਮੈਂ ਮੈਲ ਲਗਾ ਲਾ ਬਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉਂ ਚਿਤ ਲਾਏ ਹਰ ਨਿਰਮਲ ਸੱਚ ਮੈਲ ਨ ਲਾਗੇ ਸੱਚ ਲਾਗੇ ਮੈਲ ਗਵਾ ਬਣਿਆ ਵਾਜਗੁਰੂ ਹੈ ਅੰਧ ਗੁਹਾਰਾ ਅਗਿਆਨੀ ਅੰਧਾ ਹੰਧ ਅੰਧਾਰਾ ਬੇਟਾ ਕੇ ਕੀੜੇ ਬੇਟਾ ਕਮਾਵੇ ਫਿਰ ਬੇਟਾ ਮਹੇਸ਼ ਪਜਾ ਬਣਿਆ ਮੁਕਤੇ ਸੇਵੇ ਮੁਕਤਾ ਹੋਵੇ ਹੋਮੇ ਮਮਤਾ ਸਭ ਦੇਖ ਹੋਵੇ ਆਨ ਦਿਨ ਹਰ ਜੋ ਸੱਚਾ ਸੇਵੀ ਪੂਰੇ ਪਾ ਗੁਰ ਪਾ ਬਣਿਆ ਆਪੇ ਬਖਸ਼ੇ ਮੇਲ ਮਿਲਾਏ ਪੂਰੇ ਗੁਰ ਕੇ ਨਾਮ ਸੇ ਨਿੰਦ ਪਾਏ ਸੱਚੇ ਨਾਮ ਸਦਾ ਮਨ ਸਾਚਾ ਸੱਚ ਸੇਵੇ ਦੁੱਖ ਭਗਵਾ ਬਣਿਆ ਸਦਾ ਦੂਰ ਦੂਰ ਨਾ ਜਾਣੋ ਗੁਰਸਬ ਦੀ ਹਰ ਅੰਤਰ ਪਛਾਣੋ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਲਾ ਤੀਜਾ ਇੱਥੇ ਸਾਚੇ ਸੋ ਆ ਗਏ ਸਾਚੇ ਮਨ ਸੱਚਾ ਸੱਚੇ ਸਭ ਸਾਰਾ ਚੇ ਸੱਚ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹਉ ਵਾਰੇ ਜੋ ਵਾਰੇ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵੇ ਸਸਮਾਵੇ ਸੱਚੇ ਕੇ ਗੁਣ ਗਾਵਣਿਆ ਰਹੋ ਪੰਡਤ ਪੜੇ ਸਾਧਨਾ ਪਾਵੇ ਦੂਜੇ ਪਾਏ ਮਾਇਆ ਮਾਹੇ ਪਰਮਾਵੇ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਕਰਿ ਅਵਗਣ ਪਛਤਾ ਬਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾ ਮਨ ਵਸਾਏ ਸਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਧਰ ਪਾਵਣਿਆ ਕਿਲੇ ਕਾਢੇ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੇ ਉਧਾਰੇ ਸਾਚਰ ਤੇ ਸਦਾ ਵੈਰਾਗੇ ਹੋਮੇ ਮਾਰ ਮਿਲਾਵਣਿਆ ਅੰਤ ਰਤਨ ਮਿਲੇ ਮੇਲਾਇਆ ਤਿਵਧਾ ਮਨਸਾ ਤ੍ਰਿਵਧ ਮਹਾਇਆ ਪਰ ਪਰ ਪੰਡਿਤ ਮੋਨੀ ਤੱਕੇ ਚੌਥੇ ਪਦ ਕੇ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਚੜ ਰੰਗਾਏ ਹਰ ਰੰਗ ਚੜਿਆ ਤੇ ਅਪਹਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਦ ਸਿਧ ਸੱਚ ਸੰਜਮ ਹੋਏ ਗੁਰਮੁਖ ਗਿਆਨ ਨਾਮ ਮੁਗਧ ਹੋਏ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪ ਥਾਪ ਥਾਪੇ ਗੁਰਮੁਖ ਜਾਤ ਸਾਵ ਪਤ ਸਾਵ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਜ ਮਹਲਾ ਤੀਜਾ ਉਪਤ ਪਰਲੋ ਸਭ ਦੇ ਹੋਵੇ ਸਭ ਦੇ ਹੀ ਫਿਰ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਉਪਾਏ ਸਮਾਵਣਿਆ ਹੋ ਵਾਰੀ ਜੋ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰਕਾ ਗੁਰਕੇ ਗੁਰ ਦੇ ਸਾਂਤ ਭਗਤ ਕਾਰੇ ਦਿਨ ਰਾਤੀ ਹਰ ਗੁਣ ਗੁਣੀ ਸਮਾਵਣਿਆ ਰਹੋ ਗੁਰਮੁਖ ਧਰਤੀ ਗੁਰਮੁਖ ਬਾਣੀ ਗੁਰਮੁਖ ਪੌਣ ਬਸੰਤ ਖੇਲੇ ਵੇਲਾਣੀ ਸੋ ਨਿਗਰਾ ਜੋ ਮਰ ਮਰ ਜਮੇ ਨਿਗਰੇ ਆਵਣ ਜਾਵਣਿਆ ਤਿਨ ਕਰਤੇ ਖੇਲ ਰਚਾਇਆ ਕਾਇਆ ਸਰੀਰ ਫਿਰ ਕਾਇਆ ਸਰੀਰ ਵਿੱਚ ਫਿਰ ਕੁਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾ ਸੱਚੇ ਬਣ ਜਾਰੇ ਸੱਚ ਬਣ ਜੇ ਗੁਰ ਹੇਤ ਅਪਾਰੇ ਸੱਚ ਵਿਹਾਰੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਵਿਣ ਰਾਸੀ ਕੋ ਵਥੂ ਕਿਉਂ ਪਾਏ ਮਨ ਬੋਲੇ ਲੋਕ ਸਵਾਏ ਵਿਣ ਰਾਸੀ ਸਭ ਖਾਲੀ ਚੱਲੇ ਖਾਲੀ ਜਾਏ ਦੁੱਖ ਪਾਵਣਿਆ ਇੱਕ ਸੱਚ ਬਣ ਜੇ ਗੁਰ ਸ਼ਬਦ ਪਿਆਰੇ ਆਪ ਤਰੇ ਸਗਲੇ ਗੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪੇ ਤੋਂ ਸੁਖ ਪਾਵਣਿਆ ਅੰਤਰ ਬਾਹਰ ਅੰਤਰਵਾਤ ਬਾਹ ਮੂੜਾ ਬਾਹਰ ਪਾਲੇ ਮਨਮੁਖ ਕੰਧੇ ਫਿਰੇ ਬਿਤਾਲੇ ਜਿੱਥੇ ਬਾਤ ਹੋਵੇ ਤਿੱਥੇ ਕੋਈ ਨਾ ਪਾਵੇ ਮਨਮੁਖ ਪਰਮ ਬੁਲਾਵਣਿਆ ਆਪੇ ਦੇਵੇ ਸ਼ਬਦ ਬੁਝਾਏ ਮਹਿਲੀ ਮਹਿਲ ਸਹਿ ਸੁਖ ਵਾਏ ਨਾਨਕ ਨਾ ਮਿਲੇ ਵੜਿਆਏ ਆਪੇ ਸੁਣ ਵਖਾ ਸੁਣ ਸੁਣ ਵਖਾ ਤਿਆ ਬਣਿਆ ਮਾਜ ਮਹੱਲਾ ਤੀਜਾ ਸਤਿਗੁਰ ਸੱਚੀ ਸਿੱਖ ਸੁਣਾਈ ਹਰ ਚੇਤ ਅੰਤ ਸਹੋਏ ਸਖਾਈ ਹਰ ਅਗਮ ਗੋਚਰ ਨਾਥ ਜੋਨੀ ਸਤਿਗੁਰ ਕੇ ਪਾਏ ਪਾਵਣਿਆ ਹੋ ਵਾਰੀ ਜੋ ਵਾਰੀ ਆਪ ਨਿਵਾਰਣਿਆ ਆਪ ਆਪ ਗਵਾਏ ਤਾਂ ਹਰ ਪਾਏ ਹਰ ਸਿਉਂ ਸਹਿ ਸਮਾਵਣਿਆ ਰਹੋ ਪੂਰਵ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਏ ਨਾਹੀਂ ਸਭ ਦੇ ਮੇਲ ਮਿਲਾਵਣਿਆ ਗੁਰਮੁਖ ਅਲਪਤ ਰਹੇ ਸੰਸਾਰੇ ਗੁਰ ਕੇ ਤਕੇ ਨਾਮ ਹਜ਼ਾਰੇ ਗੁਰਮੁਖ ਚੋਰ ਕਰੇ ਕਿਆ ਗੁਰਮੁਖ ਜੋਰ ਕਰੇ ਕਿਆ ਤਿਸ ਨੂੰ ਆਪੇ ਖਪ ਦੁੱਖ ਪਾਵਣਿਆ ਮਨਮੁਖਨ ਦੇ ਸੁਧ ਨ ਕਾਈ ਆਤਮ ਘਾਤੀ ਹੈ ਜਗ ਸਾਈ ਨਿੰਦਾ ਕਰ ਕਰ ਬਹੁਤ ਭਾਰ ਉਠਾਵੇ ਬਿਨ ਮਜ਼ੂਰੀ ਭਾਰ ਪਹੁੰਚਾਵਣਿਆ ਇਹ ਜਗ ਵਾੜੀ ਮੇਰਾ ਬ੍ਰਹਮਾਲੀ ਸਦਾ ਸਵਾਲੀ ਸਦਾ ਸੰਭਾਲੇ ਸੋ ਨਾਹੀਂ ਖਾਲੀ ਜੇ ਵਸ ਨਾ ਪਾਏ ਤੇ ਹਵਰਤੇ ਵਸੂ ਵਸ ਜਣਾ ਬਣਿਆ ਮਨਮੁਖ ਰੋਗੀ ਹੈ ਸੰਸਾਰਾ ਦੁੱਖ ਸੁੱਖ ਦੇ ਵਸਰਿਆ ਅਗਮ ਬਹਾਰਾ ਦੁਖੇ ਨਿਤ ਫਿਰੇ ਵੇਲਾ ਦੇ ਬਿਨ ਗੁਰ ਸੰਤ ਨਾ ਪਾਵਣਿਆ ਜਿਨ ਕੀਤੇ ਸੋਈ ਵਿਦ ਜਾਣੇ ਆਪ ਕਰੇ ਤੇ ਹੁਕਮ ਪਛਾਣੇ ਜਿਹੇ ਜਿਹਾ ਅੰਦਰ ਪਾਏ ਤੇਹਾ ਵਰਤੇ ਆਪੇ ਆ ਬਾਹਰ ਪਾਵਣਿਆ ਬਾਹਰ ਤਿਸ ਬਾ ਜੋ ਸੱਚੇ ਮੈਂ ਹੋਰ ਨਾ ਕੋਈ ਤਿਸ ਲਾਏ ਲਏ ਸੋ ਨਿਰਮਲ ਹੋਏ ਨਾਨਕ ਨਾਮ ਵਸੇ ਘਟ ਅੰਤਰ ਜਿਸ ਦੇ ਵੇ ਸੋ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹੋਮੇ ਮੇਰਾ ਸਭ ਦੁੱਖ ਜਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪਾਵਣਿਆ ਹੋ ਵਾਰੀ ਜੋ ਵਾਰੀ ਅੰਮ੍ਰਿਤ ਬਾਣੀ ਮਨ ਵਸਾ ਬਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਤਿਆ ਬਣਿਆ ਰਹੋ ਅੰਮ੍ਰਿਤ ਬੋਲੇ ਸਦਾ ਮੁਖ ਬਾਣੀ ਅੰਮ੍ਰਿਤ ਵੇਖੇ ਵੇਖ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾ ਬਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਵਾਹੇ ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ ਮਨ ਤਨ ਅੰਮ੍ਰਿਤ ਪਿਆ ਬਣਿਆ ਜੋ ਕੁਛ ਕਰੇ ਸੁਚੇਤੇ ਹੋਏ ਤਿਸ ਨਾ ਹੁਕਮ ਮੇਟੇ ਨਾ ਸਕੇ ਕੋਈ ਹੁਕਮੇ ਵਰਤੇ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਪਿਆ ਬਣਿਆ ਆਦਮ ਕੰਮ ਕਰ ਕਰਤੇ ਹਰ ਕੇਰਾ ਇਹ ਮਨ ਭੁੱਲਾ ਜਾਂਦਾ ਵੇ ਅੰਮ੍ਰਿਤ ਬਾਣੀ ਸਿਉਂ ਚੇਤ ਲਾਏ ਅੰਮ੍ਰਿਤ ਸਭ ਜਾ ਬਣਿਆ ਖੋਟੇ ਖਰੇ ਤੁਧ ਆਪ ਪਾਏ ਤੁਧ ਆਪੇ ਪਰਖੇ ਲੋਕ ਸਵਾਏ ਪਰਖੇ ਖਰੇ ਪਰਖ ਖਜਾਨੇ ਪਾਏ ਖੋਟੇ ਕਰਮ ਚ ਭਲਾ ਬਣਿਆ, ਕਿਉਂ ਕਰ ਦੇਖਾ ਕਿਉਂ ਸਲਾਹੇ, ਗੁਰ ਪ੍ਰਸਾਦ ਦੇ ਸਭ ਸਲਾਹੇ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ, ਤੂੰ ਭਾਣੇ ਅੰਮ੍ਰਿਤ ਪਿਆ ਬਣਿਆ, ਅੰਮ੍ਰਿਤ ਸਾਹਿਬ ਦੇ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇ ਵੇਰ ਦੇ ਸਵਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੇ ਅੰਮ੍ਰਿਤ ਸਭ ਸੁਖ ਲਹਿ ਜਾ ਬਣਿਆ, ਮਾਜ ਮਹੱਲਾ ਤੀਜਾ, ਅੰਮ੍ਰਿਤ ਵਰਸੇ ਸਹਿ ਸਵਾਏ, ਗੁਰਮੁਖ ਬਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤਿਸਨ ਬੁਝਾ ਬਣਿਆ, ਹੋ ਵਾਰੀਏ ਜੋ ਵਾਰੀ, ਗੁਰਮੁਖ ਅੰਮ੍ਰਿਤ ਪਿਆ ਬਣਿਆ, ਰਸਨਾ ਰਸ ਚਾਖ ਸਦਾ ਰਹੇ ਰੰਗ ਰਾਤੇ, ਸਹਿਜੇ ਹਰ ਗੁਣ ਗਾ ਬਣਿਆ ਰਹੋ, ਗੁਰਪ੍ਰਸਾਦੀ ਸਹਿਜ ਕੋ ਪਾਹੇ, ਦੁਦਾ ਮਾਰੇ ਕਸਿਓ ਦੇਵ ਲਾਏ, ਨਦਰ ਕਰੇ ਤਾਂ ਹਰ ਗੁਣ ਗਾਏ, ਨਦਰੇ ਸੱਚ ਸਮਾ ਬਣਿਆ, ਸਭਨਾ ਉੱਪਰ ਨਦਰ ਪ੍ਰਭ ਤੇਰੇ, ਕਿਸੇ ਥੋੜੇ ਕਿਸੇ ਕਨੇਰੇ, ਤੁਤੇ ਬਾਹਰ ਕਛ ਨਾ ਹੋਵੇ, ਗੁਰਮੁਖ ਸੋ ਜੀ ਪਾ ਬਣਿਆ, ਗੁਰਮੁਖ ਤਤ ਲਹੇ ਵੇਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ, ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰ ਕਿਰਪਾ ਤੇ ਪਾ ਬਣਿਆ, ਸਤਿਗੁਰ ਸੇਵੇ ਸੋ ਜਨ ਹੋਏ, ਅੰਮ੍ਰਿਤ ਨਾਮ ਅੰਤਰ ਮਲ ਮੋਹੇ, ਅੰਮ੍ਰਿਤ ਮਨ ਧਨ ਵਾਣੀ ਰਤਾ, ਅੰਮ੍ਰਿਤ ਸਹਿਜ ਸੁਹਾ ਬਣਿਆ, ਮਨ ਬੋਲਾ ਦੂਜੇ ਪਹਾਏ ਖੁਆਏ, ਨਾਮ ਨਾਲ ਮਰੇ ਵੇਖਾਏ, ਆਂਦੇ ਸਦਾ ਵਿਸਟਾ ਮੈਂ ਵਸਾ, ਬਿਨ ਸੇਵਾ ਜਨਮ ਗਵਾ ਬਣਿਆ, ਅੰਮ੍ਰਿਤ ਪੀਵੇ ਜਿਸ ਨੂੰ ਆਪ ਪਿਆਏ, ਗੁਰਪ੍ਰਸਾਦੀ ਸਹਿਜ ਲੇਵ ਲਾਹੇ, ਪੂਰਨ ਪੂਰ ਰਿਹਾ ਸਵੇ ਆਪੇ, ਗੁਰਮਤਿ ਨਦਰੇ ਪਾ ਬਣਿਆ, ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੇ ਤਿੰਨ ਖਾਪੇ ਕੋਈ, ਨਾਨਕ ਨਾ ਸਮਾਰ ਸਦਾ ਤੂੰ, ਸਹਿਜੇ ਸੱਚ ਸਮਾ ਬਣਿਆ, ਮਾਜ ਮਹੱਲਾ ਤੇਜਾ, ਸੇ ਜਨ ਲਾਗੇ ਜੋ ਤੁਧ ਭਾਵੇ, ਸਦਾ ਸੱਚ ਸੇਵੇ ਸਹਿ ਸਹਿ ਸੁਭਾਵੇ, ਸੱਚੇ ਸ਼ਬਦ ਸੱਚਾ ਸਲਾਹੇ, ਸਹਿਜੇ ਸੱਚੇ ਮੇਲ ਮਿਲਾ ਬਣਿਆ, ਹੋ ਵਾਰੀ ਜਿਉ ਵਾਰੀ, ਸੱਚ ਸਲਾਹਣਿਆ, ਸੱਚ ਧਿਆਨ ਸੇ ਸੱਚ ਰਾਤੇ, ਸੱਚੇ ਸੱਚ ਸਮਾ ਬਣਿਆ ਰਹੋ, ਜੈ ਦੇਖਾਂ ਤੈ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ, ਤਨ ਸੱਚਾ ਰਸਨਾ ਸਸਾਤੇ, ਸਸੁਣ ਅੱਖ ਵਖਾਣਿਆ, ਮਨ ਸਾ ਮਾਰ ਸੱਚ ਸਮਾਣੀ, ਇਨ ਮਨ ਮੇਟੇ ਸਵਾ ਬਣ ਜਾਣੀ, ਸਤਿਗੁਰ ਸੇਵੇ ਸਦਾ ਮਨ ਨਿਰਮਲ, ਨਿਜ ਕਰ ਵਾਸਾ ਪਾ ਬਣਿਆ, ਗੁਰ ਕੇ ਸੌਦਰ ਦੇ ਦਿਖਾਇਆ, ਮਾਇਆ ਮੋਹ ਸਭ ਜਲਾਇਆ, ਸੱਚੋ ਸੱਚ ਵੇਖੇ ਸਲਾਹੀ, ਗੁਰ ਸਭ ਦੀ ਸੱਚ ਪਾ ਬਣਿਆ, ਜੋ ਸੱਚ ਰਾਤੇ ਦਿਨ ਸੱਚੇ ਲਿਵ ਲਾਹੀ, ਹਰ ਨਾਮ ਸੰਭਾਲੇ ਸੇ ਵਡਿਆਈ, ਸੱਚੇ ਸ਼ਬਦ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾ ਬਣਿਆ, ਲੇਖਾ ਪੜੀਏ ਜੇ ਲੇਖੇ ਵਿੱਚ ਹੋਵੇ, ਉਹ ਅਗਮ ਗੋਚਰੇ ਸ਼ਬਦ ਸੁਧ ਹੋਵੇ, ਅਨਦਿਨ ਸੱਚ ਅਨਦਿਨ ਸੱਚ ਸਭ ਸਲਾਈ, ਹੋਰ ਕੀਮਤ ਕੋਈ ਨਾ ਪਾ ਬਣਿਆ, ਪਰ ਪੜਤਾ ਕੇ ਸਾਂਤ ਨਹਾਈ, ਤਿਸ ਨਾ ਜਾਲੇ ਸੁਧ ਨਾ ਕਹੀ, ਵੇਖ ਵਿਆਹ ਜੇ ਵੇਖ ਮੋਹ ਪਿਆ, ਕੋਟ ਬੋਲ ਵੇਖ ਖਾ ਬਣਿਆ, ਗੁਰਪ੍ਰਸਾਦੀ ਹੈ ਕੋ ਜਾਣਾ, ਦੂਜਾ ਮਾਤ ਸੱਚ ਸਮਾਣਾ, ਨਾਨਕੇ ਕੋ ਨਾਮ ਵਰਤੇ, ਮਨ ਅੰਤਰ ਗੁਰਸ ਪ੍ਰਸਾਦੀ ਪਾ ਬਣਿਆ, ਮਾਜ ਮਹੱਲਾ ਤੇਜਾ, ਵਰਨ ਰੂਪ ਵਰਤੇ ਸਭ ਤੇਰੇ, ਮਰਮਨ ਜੰਮੇ ਫਿਰ ਪਵੇਖ ਭੁੱਖ ਨੇਰੇ, ਤੂੰ ਏ ਕੋ ਨੇਚਰ ਗਮ ਅਪਾਰ, ਗੁਰਮਤੀ ਬੋਝ ਬੁਝਾ ਬਣਿਆ, ਹੋ ਵਾਰੀ ਜੋ ਵਾਰੀ, ਰਾਮ ਨਾਮ ਮਨ ਵਸਾ ਬਣਿਆ, ਜਿਸ ਰੂਪ ਨਾ ਦੇਖਿਆ ਵਰਨ ਕੋਈ, ਗੁਰਮਤੀ ਆ ਬੁਝਾ ਬਣਿਆ ਰਹੋ, ਸਭ ਏਕਾ ਜੋਤ ਏਕੋ, ਸਭ ਏਕਾ ਜੋਤ ਜਾਣੇ ਜੇ ਕੋਈ, ਸਤਿਗੁਰ ਸੇਵੇ ਪ੍ਰਗਟ ਹੋਈ, ਗੁਰ ਪ੍ਰਗਟ ਵਰਤੇ ਸਭ ਥਾਈ, ਜੋਤੀ ਜੋਤ ਮਿਲਾ ਬਣਿਆ, ਤਿਸਨਾ ਅਗਲ ਜਰੇ ਸੰਸਾਰ, ਲੋਭ ਮਾਨ ਬਹੁਤ ਹੰਕਾਰ, ਮਰਮਨ ਜਨਮੇ ਪਤ ਗਵਾਏ, ਆਪਣੀ ਬਿਰਥ ਜਨਮ ਗਵਾ ਬਣਿਆ, ਗੁਰ ਕਾ ਸਭ ਜੁਗ ਵਿਰਲਾ ਬੂਝੇ, ਆ ਮਰੇ ਤਾਂ ਤ੍ਰਿਸ਼ਣ ਸੂਝੇ, ਇਹ ਫਿਰ ਉਹ ਮਰੇ ਨਾ ਮਰਨਾ ਹੋਵੇ, ਸਹਿਜੇ ਸੱਚ ਸਮਾ ਬਣਿਆ, ਮਾਇਆ ਮੈਂ ਮਾਇਆ ਮੈਂ ਫਿਰ ਚੇਤਨਾ ਲਾਹੇ, ਗੁਰ ਕੇ ਸਭ ਸਦ ਸਦਰ ਰਹੇ ਸਮਾਏ, ਸੱਚ ਸਲਾਹੇ ਸਭ ਸੱਚ ਕਟ ਵਰਤੇ, ਸੱਚੋ ਸੱਚ ਸੁਆ ਬਣਿਆ, ਸੱਚ ਸਲਾਹੇ ਸਦਾ ਹਦੋਰੇ, ਗੁਰ ਕੇ ਸਬਦ ਰਿਹਾ ਪਰਬੋਰੇ, ਗੁਰਪ੍ਰਸਾਦੇ ਸੱਚ ਨਦਰੀ ਆਵੇ, ਸੱਚੇ ਹੀ ਸੁਖ ਪਾਵਣਿਆ, ਸੱਚ ਮਨ ਅੰਦਰ ਰਿਹਾ ਸਮਾਹੇ, ਸਦਾ ਸੱਚ ਨੇ ਚੱਲ ਆਵੇ ਨਾ ਜਾਏ, ਸੱਚੇ ਸੱਚੇ ਲਾਗੇ ਸੋ ਮਨ ਨਿਰਮਲ, ਗੁਰਮਤਿ ਸੱਚ ਸਮਾ ਬਣਿਆ, ਸੱਚ ਸਲਾਹੇ ਅਵਰ ਨਾ ਕੋਈ, ਜੇ ਸੇਵੇ ਸਦਾ ਸੁਖ ਹੋਏ, ਨਾਨਕ ਨਾਮ ਰਤੇ ਵਿਚਾਰੇ, ਸੱਚੋ ਸੱਚ ਕਮਾ ਬਣਿਆ, ਮਾਜ ਮਹੱਲ ਤੀਜਾ।
0: ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰ ਜਾਤਾ।
2: ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮਤ ਹਰ ਰਸ ਭਾਂਬਣਿਆ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਗੁਰ ਪੂਰੇ ਪੂਰੇ ਗੁਰ ਹੋਮੇ ਪਰਮ ਚੁਕਾਇਆ। ਅੰਦੇ ਨਾਮ ਸਲਾਹਣ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ। ਗੁਰ ਕੇ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੇ ਮਨਾ ਮੁਰਾਰੇ। ਹਰ ਗੁਣ ਗਾਵੇ ਸ਼ਬਦ ਸੁਹਾਵੇ, ਮਿਲ ਪ੍ਰੀਤਮ

ਮਹਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰੂ ਸੇਵੋ ਕਰੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਮਣਿਆ ਹਉ ਵਾਰੀ ਜਿਉ ਵਾਰੀ ਪੜਬੂਜ ਮਨ ਬਸਾਮਣਿਆ ਗੁਰਮੁਖ ਪੜੇ ਹਰ ਨਾਮ ਸਲਾਹੇ ਦਾ ਸੱਚੇ ਸੋਭਾ ਪਾਵਣਿਆ ਰਹਾਉ ਅਲਖ ਪਿਉ ਹਰ ਅਸਮਾਇ ਉਪਾਇ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਭੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਪਏ ਪੜੇ ਨਹੀਂ ਬੂਜੇ ਤ੍ਰਿਭਨ ਮਾਇਆ ਕਾਰਨ ਲੁਜੇ ਤ੍ਰੈਪਦ ਬੰਧਨ ਟੁੱਟੇ ਗੁਰ ਪ੍ਰਸਾਦੀ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨ ਆਵੇ ਦੁਬਦਾ ਲਾਗੇ ਦੈ ਦਸ ਉਤਾਵੇ ਬੇਕਾ ਕੀੜਾ ਬਿਖ ਮੈਂ ਰਾਤਾ ਬਿਖੀ ਮੈਂ ਪਜਾਮਣਿਆ ਹਾਹੋ ਕਰੇ ਤੇ ਆਪ ਜਨਾਏ ਬਹੁ ਕਰਮ ਕਰੇ ਕਿਸ ਥਾਏ ਨ ਪਾਏ ਤੁਤੇ ਬਾਹਰ ਕਛੁ ਨਾ ਹੋਵੇ ਬਖਸ਼ੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੇ ਪੰਜੇ ਹਰ ਬੂਜੇ ਨਾਹੀ ਆਂਦੇ ਦੂਜੇ ਪਏ ਫਿਰਾਹੀ ਮਨਮੁਖ ਜਨਮ ਗਇਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸਿੰਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕੁਮਾਵੇ ਹਲਤਨਾ ਸੋਭਾ ਪਲਤਨਾ ਢੋਈ ਬਿਰਥਾ ਜਨਮ ਗੁਵਾਵਣਿਆ ਹਰ ਕਾ ਨਾਮ ਕਿਨੇ ਵਿਲੇ ਜਾਤਾ ਪੂਰੇ ਗੁਰ ਕੇ ਸ਼ਬਦ ਪਛਾਤਾ ਆਂਦਨ ਭਗਤ ਦਿਨੇ ਰਿਤ ਰਾਤ ਆਂਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਾਮੇ ਵਰਤੇ ਇੱਕ ਸੋਈ ਗੁਰਮੁਖ ਬਿਰਲਾ ਬੂਜੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜੇ ਪੜੇ ਮਨਮੁਖ ਪੜੇ ਪੰਡਿਤ ਕੋ ਹਾਵੇ ਦੂਜੇ ਭਾਏ ਮਾਂ ਦੁਖ ਪਾਵੇ ਬਿਖਿਆ ਮਾਤੇ ਕੇ ਸੂਜੇ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜਿਉ ਵਾਰੀ ਹੁਕਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੇ ਆਵਣਿਆ ਰਹਾਉ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਿਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਦਿਆਰਾ ਗੁਰਮੁਖ ਬੂਜ ਹਰ ਗਾਵਣਿਆ ਅਕਥੋ ਕਥਕੇ ਸ਼ਬਦ ਸੁਹਾਵੇ ਗੁਰਮਤ ਮਨ ਸੱਚੋ ਭਾਵੇ ਸੱਚੋ ਸੱਚ ਰਹੇ ਦਿਨ ਰਾਤੀ ਏ ਮਨ ਰਸ ਸੱਚ ਏ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੇ ਆਪੇ ਦੇ ਨ ਪੱਛੋ ਤਾਵੇ ਗੁਰ ਕੇ ਸ਼ਬਦ ਸਦਾ ਸੱਚ ਜਤ ਮੈਂ ਸੱਚੇ ਸੁਖ ਪਾਵਣਿਆ ਕੂੜ ਕੁਸ਼ਤ ਨਾ ਮੇਲ ਨਾ ਲਾਗੇ ਗੁਰਪ੍ਰਸਾਦੀ ਅੰਦਰ ਜਾਗੇ ਨਿਰਮਲ ਨਾ ਵਸੇ ਕਟ ਭਿੱਤਰ ਜੋਤੀ ਜੋਤ ਮਿਲਾਵਣਿਆ ਤੈ ਗੁਣ ਪੜੇ ਹਰ ਤੱਤ ਨਾ ਜਾਣੇ ਮੂਲੋਂ ਭੁੱਲੇ ਗੁਰ ਸ਼ਬਦ ਬਨਾ ਪਛਾਣੇ ਮੋਹ ਵਿਆਪੇ ਕੇ ਸੁਜੇ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪਕਾਰੇ ਤ੍ਰਿਭਨ ਮਾਇਆ ਮਨਮੁਖ ਨਾ ਬੂਜੇ ਦੂਜੇ ਪਾਇਆ ਸਹਿ ਗੁਣ ਪੜੇ ਹਰ ਏਕ ਨਾ ਜਾਣੇ ਬਿਨ ਬੂਜੇ ਦੁੱਖ ਪਾਵਣਿਆ ਜਾਤ ਸੁਭਾਵੇ ਤਾਂ ਆਪ ਮਿਲਾਏ ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਹਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਰਸ ਚਖੇ ਸੇ ਜਨ ਨਿਰਮਲ ਨਿਰਮਲ ਨਾਮ ਤਿਆਵਣਿਆ ਰਹਾਉ ਸੋ ਨ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾਮ ਪਦਾਰਥ ਨੌਨਿਤ ਪਾਏ ਤ੍ਰੈਗੁਣ ਮੇਟ ਸੁਮਾਵਣਿਆ ਹਉਮੈ ਕਰੇ ਨਹਿ ਕਰਮੀ ਨਾ ਹੋਵੇ ਗੁਰਪ੍ਰਸਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਜੁਗੇ ਨਿਤ ਗੁਰਮੁਖ ਹੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ

0: ਐਨਸ ਪ੍ਰੀਤ ਸ਼ਬਦ ਸੱਚੇ ਹਰ ਸਾਰਾ ਸੱਚੇ ਹਰ ਸਰ ਵਸਾ ਪਾਵਣਿਆ ਮਨਮੁਖ ਸਦਾ ਮਹਲ ਮਹਿਲਾ ਹੋਮੇ ਮਹਲਾਈ ਇਸ਼ਨਾਨ ਕਰੇ ਮਲ ਮੈਲ ਨ ਜਾਈ ਜੀਤ ਮਰੇ ਗੋ ਸ਼ਬਦ ਵਿਚਾਰੇ ਹੋਮੇ ਮੈਂ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਛਾਨਣਿਆ ਆਪ ਪਾਏ ਤੈ ਆਪੇ ਵੇਖੇ ਸਤਿਗੁਰ ਸੇਵੇ ਸੇ ਜਨ ਲੇਖੇ ਨਾਨਕ ਨਾਮ ਵਸੇ ਕਟਿਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹਲਾ ਤੀਜਾ ਮਾਇਆ ਮੋਹ ਜਤ ਸੁਭਾਇਆ ਤ੍ਰੈਗੋ ਦਿਸੇ ਮੋਹੇ ਮਾਇਆ ਗੁਰ ਪ੍ਰਸਾਦੀ ਕੋ ਵਿਲਾ ਬੂਝੇ ਚੌਥੇ ਪਦ ਲਿਵ ਲਾਵਣਿਆ ਓ ਵਾਰੀ ਜੀਓ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸੋ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵ ਮੂਲ ਹੈ ਮਾਇਆ ਸਿਮਰ ਸਤ ਜਿਨੋ ਪਾਇਆ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੇ ਗੁਰ ਪੂਰੇ ਨਾਮ ਧਿਆਵਣਿਆ ਪਹਿੜੇ ਧਨ ਭਰਮ ਭੁਲਾਣੀ ਦੂਜੇ ਲਾਗੇ ਫਿਰੇ ਪਛਤਾਣੀ ਹਲਤ ਪਲਤ ਦੋਵੇਂ ਗੋਬਾਏ ਸੁਪਨੇ ਸੁਖਨਾ ਪਾਵਣਿਆ ਪਹਿੜੇ ਧਨ ਕਤ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੇ ਨਾਲੇ ਪੇਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਤਿੰਨਾ ਸਤਿਗੁਰ ਪਾਇਆ
1: ਦੂਜਾ ਪਾਉ ਗੁਰ ਸ਼ਬਦ ਜਲਾਇਆ ਇੱਕੋ ਰਵ ਰਿਹਾ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਿਗੁਰੂ ਨਾ ਸੇਵੇ ਸੋ ਕਹੇ ਆਇਆ ਤ੍ਰਿਗ ਜੀਵਨ ਬਿਰਥਾ ਜਨੁ ਗਵਾਇਆ ਮਨਮੁਖ ਨਾਮ ਚਿਤ ਨਾ ਆਵੈ ਬਿਨ ਨਾਮੈ ਬਹੁ ਦੁਖ ਪਾਵਣਿਆ ਜਿਨ ਸੇ ਸਾਜੀ ਸੋਈ ਜਾਣੇ ਆਪੇ ਮੇਲ ਹੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲੇਖਾ ਬਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਅਪਰੰਗ ਪਰ ਆਪੇ ਆਪੇ ਥਾਪੇ ਥਾਪੁ ਥਾਪੇ ਸਭ ਮੈਂ ਵਰਤਾ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿੰਕਾਰੀ ਨਾਮ ਧਿਆ ਬਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਿਖਾਵਣਿਆ ਰਹੋ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰਣਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੈ ਮਨ ਪੀਜੈ ਸਹਿਜ ਸਮਾਧ ਲਗਾਵਣਿਆ ਆਂਧਣ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਈ ਪ੍ਰੀਤਮ ਮੇਰੇ ਤੁਧ ਬਿਨ ਵਰਣਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮਗੋ ਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਣਾ ਗੁਣਵੰਤੀ ਗੁਣ ਗਾਵੈ ਨਾਮ ਸੁਲਾਹੇ ਸੁਚੇ ਪਾਵੈ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂ ਹੈ ਜਨਮ ਸਭਾਜੀ ਹਾਰੀ ਅੰਤਰ ਲੋਭ ਮਹਾਗੁਬਾਰਾ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੈ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਕਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾ ਵਰਤੱਲਾ ਗੁੱਜਾ ਰਖਿਆ ਅਗਮ ਗੋਚਰ ਸਭ ਤੇ ਉਂਚਾ ਗੁਰ ਕੈ ਸ਼ਬਦ ਲਿਖਾ ਬਣਿਆ ਹਾਂ ਵਾਰੀ ਜਿਉਂ ਵਾਰੀ ਕੱਲ ਮੈਂ ਨਾਮ ਸੁਣਾ ਬਣਿਆ ਸੰਤ ਪਿਆਰੇ ਸੁੱਚੇ ਤਾਰੇ ਬੜਭਾਗੀ ਦਰਸ਼ਨ ਪਾਵਣਿਆ ਰਹੋ ਸਾਧਕ ਸਿੱਧ ਜੈਸੇ ਜਿਸੇ ਕੋ ਫਿਰਦੇ ਬ੍ਰਹਮ ਇੰਦਰ ਧਿਆਨ ਹਿਰਦੇ ਕੋਟ ਤੀਸਾ ਖੋਜੈ ਤਾਂ ਕੋ ਗੁਰਮ ਹਿਰਦੇ ਗਾਵਣਿਆ ਅਠ ਪੈਰ ਤੁਸੀਂ ਅਜਾਪੇ ਪਾਉਣਾ ਧਰਤੀ ਸੇਵਕ ਪਾਹੇ ਕੁਚਰਣਾ ਖਾਣੀ ਬਾਣੀ ਸਰਵ ਨਿਵਾਸੀ ਸਭਨਾ ਕੇ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸਜਾਪੈ ਜਿਨ ਪੀਆ ਸੇਤ ਕਿਰਪਾ ਸੇ ਸੱਚੇ ਸੱਚ ਅਗਾਹ ਬਣਿਆ ਤਿਸ ਕਰ ਸਹਿਜ ਸੋਹੀ ਸਹਿਲ ਅਣਗ ਮਨੋਦ ਕਰੇ ਦਤ ਸਜ ਕੇਲ ਸੋ ਤਨਵੰਤ ਸੋ ਵਡ ਸਾਹ ਜੋ ਗੁਰਚਰਣੀ ਮੱਲਾ ਬਣਿਆ ਪਹਿਲੋਂ ਦੇਤਾ ਰਿਜਿਕ ਸਵਾਹ ਪਿੱਛੋਂ ਦੇਤਾ ਜੰਤ ਉਪਾਹ ਤੂੰ ਜੇ ਉੜਦਾਤਾ ਵਰਣਾ ਸੁਆਮੀ ਲਵੇ ਨਾ ਕੋਈ ਲਾ ਬਣਿਆ ਜੇ ਤੂੰ ਤੁੱਠਾ ਸੋ ਤੁਦ ਤਿਆਏ ਸਾਧ ਜਲਾ ਕਾ ਮੰਤਰ ਕਮਾਏ ਆਪ ਤਰੇ ਸਗਲੇ ਕੁਲ ਤਾਰੇ ਤਿਸ ਦਰ ਗੈ ਠਾਕ ਖਾ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅੱਠ ਮੂੰਚੋ ਮੂੰਚਾ ਹਉ ਕੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾ ਬਣਿਆ ਮਾਝ ਮਹੱਲਾ ਪੰਜਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਗਿਆਨੀ ਕੌਣ ਸੋ ਬਖਤਾ ਕੌਣ ਸੋ ਗ੍ਰਹੇ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਬਿਧ ਬਾਦਾ ਕਿਨ ਬਿਧ ਛੁਟਾ ਕਿਨ ਬਿਧ ਆਵਣ ਜਾਵਣ ਤੂਟਾ ਕੌਣ ਕਰਮ ਕੌਣ ਨਹਿ ਕਰਮਾ ਕੌਣ ਸਕੇ ਕਹਾਏ ਜੀਓ ਕੌਣ ਸੋ ਸੁਖਿਆ ਕੌਣ ਸੋ ਦੁਖਿਆ ਕੌਣ ਸੋ ਸਨਮੁਖ ਕੌਣ ਵਿਮੁਖਿਆ ਕਿਨ ਬਿਧ ਮਿਲੀਏ ਕਿਨ ਬਿਧ ਪਿਛੜਾ ਇਹ ਬਿਧ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਪਾਰਵਨ ਤਿਆਏ ਕਿਨ ਬਿਧ ਕੀਰਤਨ ਗਾਏ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਬਖਤਾ ਧਨ ਗ੍ਰਹੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਉ ਮੈਂ ਬਾਦਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਤੂਟਾ ਗੁਰਮੁਖ ਕਰਮ ਗੁਰਮੁਖ ਨਹਿ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖਿਆ ਮਨਮੁਖ ਦੁਖਿਆ ਗੁਰਮੁਖ ਸਨਮੁਖ ਮਨਮੁਖ ਵੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਛੜਾ ਗੁਰਮੁਖ ਵਿਤ ਪ੍ਰਟਾਏ ਜੀਓ ਗੁਰਮੁਖ ਅੱਖਰ ਜਿਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਚਿਤ ਜਿਤ ਪਾਰ ਬ੍ਰਹਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੇ ਬਣਤ ਬਣਾਹੀ ਆਪੇ ਆਪੇ ਕਰੇ ਕਰਾਏ ਥਾਪੇ ਇਕ ਸੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜੀਓ ਮਾਝ ਮਹੱਲਾ ਪੰਜਵਾ ਪ੍ਰਭਵ ਨਾ ਸੀਤਾ ਕਿਆ ਕਾੜਾ ਹਰ ਭਗਵੰਤਾ ਤਾ ਜਾਨੂ ਖਰਾ ਸੁਖਲ ਜੀਆ ਪ੍ਰਾਣ ਮਾਨ ਸੁਖਦਾਤਾ ਤੂੰ ਕਰੈ ਸੋਈ ਸੁਖ ਪਾਵਣਿਆ ਹੋ ਵਾਰੀ ਜਿਉਂ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੇ ਨਾ ਲਾਵਣਿਆ ਰਹੋ ਤੇਰਾ ਕੀਤਾ ਜਿਸ ਲਾਗੈ ਮੀਠਾ ਘਟ ਘਟ ਪਾਰ ਬ੍ਰਹਮ ਤਿੰਨ ਜੰਡੀ ਠਾ ਥਾਣ ਤਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇ ਬਣਹਾਰਾ ਭਗਤੀ ਪਾਏ ਪਰੇ ਭੰਡਾਰਾ ਦਇਆ ਤਾਰ ਰਾਖੇ ਤੁਦ ਸੇਈ ਪੂਰੇ ਕਰਮ ਸਮਾਵਣਿਆ ਅੰਧਕੂਪ ਤੇ ਕੰਡੇ ਚਾੜੇ ਹਰ ਕਿਰਪਾ ਦਾਸ ਨਜ਼ਰ ਨਿਹਾਲੇ ਗੁਣ ਗਾਵੇ ਪੂਰਨ ਅਵਦਾਸੀ ਕਹਿ ਸੁਣ ਤੋੜ ਨਾ ਆਵਣਿਆ ਏਥੇ ਉੱਤੇ ਤੂੰ ਹੈ ਰਖਵਾਲਾ ਮਾਤਕ ਰੱਬੋ ਮੈਂ ਤੁਮ ਹੀ ਪਾਲਾ ਮਾਇਆ ਅਗਨ ਨਾ ਪੋਹੇ ਤਿੰਨ ਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੇ ਮਨ ਤਨ ਅੰਤਰ ਤੁਦ ਨਜ਼ਰ ਨਿਹਾਲੇ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਦ ਬਿਨ ਅਵਰਣਾ ਜਾਨਣਿਆ ਜਿਸ ਕੋ ਤੂੰ ਪ੍ਰਭਾ ਸਹਾਇ ਤਿਸ ਤੱਤੀ ਵਾਉ ਨਾ ਲਾਗੈ ਕਾਈ ਤੂੰ ਸਾਹਿਬ ਸਰਣ ਸੁਖਦਾਤਾ ਸੰਗਤ ਜਪ ਪ੍ਰਗਟਾਵਣਿਆ ਤੂੰ ਊਚ ਅਠਾਉ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਕਰ ਦੂਜਾ ਨਿਤ ਨਿਤ ਦਇਆ ਸਵਾਲੀਐ ਮੋਲ ਨ ਮਨ ਹੋਵੇ ਸਾਰੀਐ ਰਹੋ ਸੰਤਾ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋ ਸਾਹਰ ਕਾ ਨਾਮ ਲੈ ਤੇਰੇ ਕੁਲੇ ਨਾ ਲਾਗੇ ਘਾਲ ਜਿਓ ਜੋ ਸਿਮਰਦੇ ਸਾਈਐ ਨਰਕ ਨਾ ਸੇਹੀ ਪਾਈਐ ਤੱਤੀ ਵਾਹ ਨਾ ਲਗੀ ਜਿਨ ਮਨ ਉਠਾ ਆਏ ਜਿਓ ਸੇਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਹਰ ਤਨ ਜਿਨੀ ਸੰਜਿਆ ਸੇਹੀ ਗੰਭੀਰ ਅਪਾਰ ਜਿਓ ਹਰ ਅਮਿਓ ਰਸਾਇਣ ਪੀਵੀਐ ਮੁੜ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜ ਹੋ ਗੁਰ ਕੇ ਪਾਵ ਜਿਓ ਜੋ ਹਰ ਕੀਤਾ ਆਪਣਾ ਤਨੇ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੇ ਪਾਗ ਜਿਓ ਮਨ ਮਨ ਦੇ ਪ੍ਰਭ ਅਵ ਗਈ ਹਾਂ ਹੇ ਰਸ ਭੋਗਣ ਪਾਸਾਈਆਂ ਮੰਦਾ ਮੂਲ ਨਾ ਪੁਜੋ ਤਰੇ ਸੱਚੀ ਕਾਰੇ ਲਾਗ ਜਿਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵਨ ਦਾ ਕੰਟ ਹਰ ਤੇਰਾ ਥਿਰ ਹੋ ਆ ਸੁਭਾਗ ਜਿਉ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣਾਇਆ ਲੈ ਅੰਚਲ ਨਾਨਕ ਤਾਰਿਆਨ ਜਿਤਾ ਜਨਮ ਅਪਾਰ ਜਿਉ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾਂ ਕਰ ਤੀਜਾ ਹਰ ਜਪ ਜਪੇ ਮਨ ਤੀਰੇ ਰਹੋ ਸਿਮਰ ਸਿਮਰ ਗੁਰਦੇਵ ਮਿਟ ਗਏ ਭੇ ਦੂਰੇ ਸਰਣ ਆਵੇ ਪਾਰ ਬ੍ਰਹਮ ਕੀ ਤਾਂ ਫਿਰ ਕਹੇ ਚੂਰੇ ਚਰਨ ਸੇਵ ਸੰਤ ਸਾਜ ਕੇ ਸਗਲ ਮਨੋਰਥ ਪੂਰੇ ਘਟ ਘਟ ਇੱਕ ਵਰਤਦਾ ਜਲ ਤਲ ਮਈਲ ਪੂਰੇ ਪਾਪ ਬਿਨਾਸਣ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛੁਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤਾ ਕੀਆ ਤਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਰਾਏ ਹਰ ਵੇਖੇ ਸਦਾ ਹਜ਼ੂਰੇ ਬਾਰਹਵਾਂ ਮੌਜ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੈ ਦਿਸ ਪਰਮੇ ਤਕ ਆਏ ਪ੍ਰਭ ਕੀ ਸਾਮ ਦੇਨ ਦੇਤੇ ਬਹਰੀ ਕਿਤੇ ਨਾ ਆਵੇ ਕਾਮ ਜਲ ਬਿਨ ਸਾ ਕਮਲਾਵਤੀ ਉਪਜੈ ਨਾਹੀ ਦਾਮ ਹਰ ਨਾਮ ਨਾ ਮਿਲੀਏ ਸਾਜਨ ਕਤ ਪਾਈਏ ਬਿਸਰਾਮ ਜਿਤ ਕਰ ਹਰ ਕੰਟ ਨਾ ਪਲਟੀ ਪਟ ਨਗਰ ਸੇ ਗ੍ਰਾਮ ਸਰਬ ਸ਼ਿਗਾਰ ਤਮੋ ਦਸ ਸਣ ਦੇਹੀ ਸਭ ਖਾਮ ਪ੍ਰਭ ਸਵਾਮੀ ਕੰਟ ਵੀ ਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਰਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿਣ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਜਲ ਤਲ ਮਈਅਲ ਪੂਰਿਆ ਰਵਿਆ ਵਿਚਸਵਣਾ ਸੋ ਪ੍ਰਭ ਚਿਤਣਾ ਆਵੇ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭੂ ਤਿਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਲਾਈ ਸੋ ਪ੍ਰਭੂ ਤਿਸਕੇ ਪਾਏ ਲਗਾ ਵੇਸਾਖ ਤੀਰਨ ਕੋ ਵਾਢੀਆਂ ਜਿੰਨਾ ਪ੍ਰੇਮ ਵਿਛੋ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਟਹੋ ਪੁੱਤਰ ਕਲਤਰਨਾ ਸੰਗਤਨਾ ਹਰ ਅਵਨਾਸੀ ਅਹੋ ਪਲਚ ਪਲਚ ਸਗਲੀ ਮੂਹੇ ਝੂਟੇ ਤੰਦੇ ਮੋਹ ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਦਇ ਵਿਸਾਰ ਵਿਗਚਣਾ ਪ੍ਰਭ ਬਿਨ ਅਵਰਣਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਿਨਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੇਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੇ ਜੁੜਨ ਦਾ ਲੋੜੀਐ ਜਿਸ ਅੱਗੇ ਸੋਨੇਵਨ ਹਰ ਸੱਜਣ ਦਾਵਣ ਲੱਗਿਆ ਕਿਸਰਾ ਦੇਈ ਵਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰਨ ਰੰਗ ਸਭੈ ਨਾਰਾਇਣੇ ਜੇਤੇ ਮਨ ਪਵਣ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਤਨ ਆਪਣ ਲਈਆ ਜੇ ਮਿਲੈ ਵਿਚੜ ਕਿਉਂ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸਣੀ ਜਿਸ ਕਹਿ ਪਾਗ ਮਥਨ ਅਸਾੜਸ ਅੰਧਾ ਤਿਸ ਲੱਗੇ ਹਰਨਾਉ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਗਏ ਮਾਣ ਸੁੰਦੀ ਆਸ ਦੋਇ ਪਾਈ ਵੀ ਗੁਚੀਏ ਗਲ ਪਈ ਸੋ ਜਮਕੀ ਫਾਸ ਜਿਹਾ ਵੀ ਜੇ ਸੋਲਣਾ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛੂ ਤਾਣੀ ਉੱਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾ ਕੋ ਨਹੀ ਨਾਨਕ ਕੀ ਅਰਦਾਸ ਅਸੋੜ ਸੋਨਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸੁਰ ਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤੁਨ ਰੁੱਤਾ ਸੱਚ ਰੰਗ ਇੱਕੋ ਨਾਮ ਧਰ ਵਿਖਿਆ ਰੰਗ ਕੁੜਾਵਿਆ ਜਿਸ ਸੰਸਭੇ ਚਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਡੂ ਪੀਵਣ ਹਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਾਂ ਤਿਨ ਕਹਿ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾਵਣ ਤਿਨਹ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਭਾਦੋ ਪਰਮ ਪੁਲਾਣੀਆਂ ਦੂਜੇ ਲੱਗਾ ਹੇਠ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਟ ਜਿਤ ਦਿਨ ਦੇ ਬਿਨਸ ਸੀ ਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ ਛੱਡ ਖੜੋ ਤੇ ਖਿਨੇ ਮਾਹੇ ਜਿਨ ਸਿਓ ਲਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸਿਰ ਜਿਹਾ ਬੀਜੇ ਸੋਲਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਣ ਬਹਿਤ ਪ੍ਰਭ ਦੇ ਤਸੇ ਪਾਡੋ ਰਣਕਣਾ ਪਾਈ ਹੈ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਉਮਹੜਾ ਕਿਉਂ ਮਿਲੀਏ ਹਰ ਜਾਏ ਮਨ ਤਨੁ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਸਹਾਈ ਪ੍ਰੇਮ ਕੇ ਹਉ ਤਿਣਕੇ ਲਾਗਾ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਆਪ ਤਿਆਗ ਬਿਨਤੀ ਕਰੋ ਲਿਹੋ ਪ੍ਰਭੂ ਲੜਾਏ ਜੋ ਹਰਕੰਤ ਮਿਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰਾਏ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਲ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੈ ਰੋਜ ਕੀਤਾ ਕਿਛੁ ਨਾ ਹੋਵਈ ਲਿਖਿਆ ਤੁਰ ਸੰਜੋਗ ਵੜਪਾ ਕੀ ਮੇਰਾ ਪ੍ਰਭ ਮਿਲੇ ਤਾਂ ਉਤਰ ਹੈ ਸਭ ਵਿਯੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ ਮੰਗਲ ਮਾਹੇ ਸੋਹਿੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜੀਆਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਧ ਸਹਿ ਲੜੀਆਂ ਸਾਜਨਾ ਤੇ ਬਹਰੀ ਸੇ ਰਹਿਣੇ ਕੇ ਲੜੀਆਂ ਤਿਨ ਦੁੱਖ ਨਾ ਕਬ ਉਤਰੇ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ ਨਾਨਕ ਵਾਂਛੇ ਤੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆਰਾਧਣਾ ਬਹੁੜਨਾ ਜਨਮੜੀਆਂ ਔਖ ਤੁਖਾਰਣਾ ਵਿਆਪਈ ਕੰਠ ਮਿਲਿਆ ਹਰਣਾ ਮਨ ਬੇਦਿਆ ਚਰਣਾ ਰਵਿੰਦ ਦਰਸ਼ਨ ਲਗੜਾ ਸੋ ਓਟ ਗੋਬਿੰਦ ਗੋਪਾਲ ਰਹੇ ਸੇਵਾ ਸਵਾਮੀ ਲਾਹੋ ਵਿਖਿਆ ਪੋਹ ਨਾ ਸਕੇ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਹ ਕਰ ਗੈ ਲੀਨੀ ਪਰ ਬ੍ਰਹਮ ਬੋੜ ਨਾ ਵਿਛੜਿਆ ਹੋ ਬਾਹਰ ਜਾਉ ਲਖ ਬੇਰੀਆਂ ਹਰ ਸੱਜਣ ਅਗੋ ਅਗਾਓ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਹਉ ਪਹੁ ਸੁਹੰਡਾ ਸਰਵ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਮਜਨ ਸੰਗ ਸਾਧੂਆ ਤੂੜੇ ਕਰ ਇਸਦਾਨ ਹਰ ਕਾ ਨਾਮ ਤਿਆਇ ਸੁਣ ਸਬਡਾ ਨੋ ਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸੁਹਾਣ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅੱਠ ਸੱਠ ਤੀਰਥ ਸਗਲ ਪੁੰਨ ਜੀਹ ਦਿਆ ਪ੍ਰਵਾਨ ਜਿਸਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਾਭੇ ਆਪਣਾ ਨਾਨਕ ਤਿਨ ਕੁਰਬਾਨ ਮਾਂਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਏ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਭਾਵੀ ਸਰਵ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੁਨੇ ਵਡਭਾਗਣੇ ਵਰ ਪਾਇਆ ਹਰ ਰਾਏ ਮਿਲ ਸਈਆ ਮੰਗਲ ਗਾਵੇ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਆਂ ਨੇ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬੋੜ ਨਾ ਜਨਮੈ ਟਾਏ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸੁਰੇ ਹਰ ਗੁਰ ਪੂਰਾ ਰਾਧਿਆ ਦਰਗੇ ਸਚ ਖਰੇ ਸਰਬ ਸੁਖਾ ਨਿਤ ਚਰਨ ਹਰ ਬਹੁ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਭਜਾਂ ਜਿਨ ਰਹਿਣ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤੇ ਅਕਸਰਣੀ ਪਵਾਂ ਮੁਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੇ ਸੇ ਸੁਖਣਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿਠੇ ਸਭ ਗਹਿਣ ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਹਰ ਕਿਰਪਾ ਪ੍ਰਭੇ ਰਾਖ ਲਿਓ ਹੋਰ ਨਾ ਹੀ ਕਰਨ ਕਰਿਣ ਹਰ ਤੁਦ ਵਿਣ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕ ਕੀ ਬੇਨੰਤੀਆਂ ਹਰ ਸੁਰਜਣ ਦੇਖਾ ਲੈਣ ਜੀ ਕੀ ਬਿਰਥਾ ਸੋਸਣ ਹਰ ਸਿਮਰਤ ਪੁਰਖ ਅਪਾਰ ਮਰਨ ਜੀਵਨ ਰਾਧਣਾ ਸੋਣਾ ਕਾਇਆ ਦਾਰ ਸਸਰੇ ਪਈਏ ਤਿਸ ਕੰਧ ਕੀ ਵੱਡਾ ਜੇ ਪਰਿਵਾਰ ਉੱਚਾ ਅਗਮ ਅਗਾਉਦ ਬੋਲ ਕਿਛ ਅੰਤ ਨਾ ਪਾਰਾ ਵਾਰ ਸੇਵਾ ਸਾ ਤਿਸ ਪਾਵਸੀ ਸੰਤ ਕੀ ਹੋਏ ਛਾਰ ਦੀਨਾ ਨਾਥ ਦਿਆਲ ਦੇਵ ਪਤਤ ਉਦਾਹਰਣ ਹਰ ਆਦ ਜੁਗਾ ਦੀ ਰੱਖਦਾ ਸਚਨਾਮ ਕਰਤਾਰ ਕੀਮਤ ਕੋਈ ਨਾ ਜਾਣ ਅਹੀਂ ਕੋ ਨਾਹੀ ਤੋਲਣ ਹਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਰ ਦਿਨ ਰਹਿਣ ਜੇ ਪ੍ਰਭ ਕੋ ਸੇਵ ਦੇ ਤਿਨਕੇ ਸਾਧ ਬਲੇ ਹਰ ਸੰਤ ਆਰਾਧਨ ਸਦ ਸਦਾ ਸਭਨਾ ਕਾ ਬਖਸ਼ਿੰਦ ਜਿਉ ਪਿੰਡ ਜਿਣ ਸਾਜਿਆ ਕਰ ਕਿਰਪਾ ਦੀਤਨ ਜਿੰਦ ਗੁਰ ਸ਼ਬਦੀ ਆਰਾਧਿਆ ਜਪੀਏ ਨਿਰਮਲ ਬੰਤ ਕੀਮਤ ਕਹਿਣਾ ਜਾਈਏ ਪਰਮੇਸ਼ਵਰ ਬੇਅੰਤ ਜਿਸ ਮਨ ਵਸੈ ਨਾਰਾਇਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸਵਾਮੀ ਕੰਠ ਨਾਨਕ ਜੀਵੇ ਜਪ ਹਰੀ ਦੁਖ ਸਭੈ ਹੀ ਹੰਤ ਦਿਨ ਰਹਿਣ ਜਿਸ ਨੇ ਵਿਸਰੇ ਸੋ ਹਰਿਆ ਹੋਵੇ ਜੰਤ ਸਰਵ ਕਲਾ ਪ੍ਰਪੂਰਣ ਮੰਜ ਨਮਾਣੀ ਥਾਉ ਹਰ ਓਟ ਗਏ ਮਨ ਅੰਦਰੇ ਜਪ ਜਪ ਜੀਵਾਨੋ ਕਰ ਕਿਰਪਾ ਪ੍ਰਭ ਆਪਣੇ ਜਨ ਤੂੜੀ ਸੰਗ ਸਵਾਉ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਜਿੱਟਾ ਪਹਿਨਾ ਖਾਉਣ ਉਦਮ ਸੋਇ ਕਰਾਏ ਪ੍ਰਭ ਮਿਲ ਸਾਧੁ ਗੁਣ ਗਾਉ ਜੋ ਜੇ ਜਾਇ ਨਾ ਸੁਝੇ ਕਿੱਥੇ ਕੂਕਣ ਜਾਉ ਅਗਿਆਨ ਬਿਨਾਸਣ ਤਮ ਹਰਣ ਉੱਚੇ ਅਗਵਾਉ ਮਨ ਵਿਛੜਿਆ ਹਰ ਮੇਲੀਏ ਨਾਨਕ ਇਹੋ ਸੁਹਾਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੇ ਪਾਉ ਵਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀ ਤਥਾ ਚੰਦਰਹੜਾ ਸੋਹੀ ਹਾਂ ਕੀ ਧੁਣੀ ਗਾਵਣੀ ਇੱਕ ਓਂਕਾਰ ਸਤਨਾਮ ਕਰਤਾ ਪ੍ਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਘਰ ਗੁਰਦੀਪ ਤੈ ਲੋਹੇ ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਬੀ ਵੇਬ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛਵੇਂ ਕਾਮ ਨ ਪੁੱਛੇ ਜਾਤ ਸੱਤਵੇਂ ਸੰਜ ਕੀਆ ਕਰਵਾਸ ਅੱਠਵੇਂ ਕ੍ਰੋਧ ਹੋਆ ਤਨ ਨਾਸ ਨਾਵੇਂ ਤੌਲੇ ਉਬੇ ਸਾ ਦਸਵੇਂ ਦੱਦਾ ਹੁਆ ਸਵਾ ਗੈਸ ਗੀਤ ਪੁਕਾਰੀ ਤਾ ਉੱਡਿਆ ਹੰਸ ਦਸਾ ਹੇ ਰਾਹ ਆਇਆ ਗਿਆ ਮੋਇਆ ਨਾ ਪਿੱਛੇ ਪਤ ਸਦਹੋਂ ਕਾਮ ਨਾਨਕ ਮਨਮੁਖ ਅੰਧੁ ਪਿਆਰ ਵਾਹਿਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਸ ਬਾਲਤਣ ਬੀਸ ਰਵਣ ਤੀਸਾ ਕਾ ਸੁੰਦਰ ਕਹਾਵੈ ਚਾਲੀਸੀ ਪੁਰ ਹੋਹੇ ਪਚਾਸੀ ਪੱਗ ਕਿਸੇ ਸੱਠੀ ਕੇ ਬੂਢੇ ਪਾਏ ਆਵੇ ਸਤਰ ਕਾ ਮਤਹੀਣ ਅਸੀਆਂ ਕਾ ਵਿਵਹਾਰ ਨਾ ਪਾਵੇ ਨਵੇਂ ਕਾ ਸਹਿ ਜਾ ਸਣੀ ਮੂਲ ਨਾ ਜਾਣੇ ਆਪ ਵੱਲ ਚੜੋਲੇ ਢੂੰਡਮ ਡਿਟਮੈ ਨਾਨਕ ਜਗ ਤੂੰ ਏ ਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਗਮ ਹੈ ਆਪ ਸਿਸ਼ਟ ਉਪਾਤੀ ਰੰਗ ਪਰੰਗ ਉਪਾਰਜਣਾ ਬਹੁ ਬਹੁ ਬਿਡੁ ਪਾਠੀ ਤੂੰ ਜਾਣੈ ਜਿਨ ਪਾਈਐ ਸਭ ਖੇਲ ਥਵਾਤੀ ਇੱਕ ਆਵੇ ਇੱਕ ਜਾਏ ਉੱਠ ਬਿੜਨਾ ਮੈਂ ਮਰ ਜਾਤੀ ਗਰਮ ਕਰਾਂ ਚੁਲ ਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਜਣਾ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਣੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੁਚਿਆ ਬਲ ਬਲ ਹੋਂ ਤਿੰਨ ਜਾਤੀ ਸਲੋਕ ਹੱਲਾ ਪਹਿਲਾ ਜਿਉ ਪੈ ਤਨ ਸਜਿਆ ਰੱਖਿਆ ਬੜਤ ਬੜਾਏ ਅੱਖੀ ਦੇਖੇ ਜਿਹਵਾ ਬੋਲੈ ਕੰਨੇ ਸੁਰ ਸੁਆਏ ਪੈਰੀ ਚੱਲੇ ਹੱਥੀ ਕਰਣਾ ਦਿੱਤਾ ਪੈਣੇ ਖਾਏ ਜਿਨ ਰਚ ਰਚਿਆ ਤਿਸ ਨਾ ਜਾਣੇ ਅੰਡਾ ਅੰਡ ਕਮਾਏ ਜਾਂ ਭੱਜੇ ਤਾਂ ਠੀਕ ਰੋਵੇ ਘਾੜਤ ਕੜੀ ਨਾ ਜਾਏ ਨਾਨਕ ਗੁਰਵੇ ਨਾਹੇ ਪਤ ਪਤ ਵਿਣ ਪਾਹਰ ਨਾ ਪਾਏ ਮਹੱਲਾ ਦੂਜਾ ਦਿੰਦੇ ਤਾਂ ਉਹ ਦਿੱਤਾ ਚੰਗਾ ਮਨਮੁਖ ਐਸਾ ਜਾਣਿਆ ਸੁਰਤ ਮਤ ਚਤਰਾਹੀ ਤਾਂ ਕੀ ਕਿਆ ਕਰੇ ਆਖ ਵਖਾਣੀਐ ਅੰਤਰ ਬਹਿ ਕੇ ਕਰਮ ਕਮਾਵੇ ਸੋਚ ਕੁੰਡੀ ਜਾਣੀਐ ਜੋ ਧਰਮ ਕਮਾਵੇ ਤੇ ਧਰਮ ਨਾ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਦੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲਾਏ ਵਿਣ ਜੋਤੀ ਕੋਈ ਕਿਛ ਕਰਹੁ ਦਿਖਾ ਸਿਆਣੀਐ ਨਾਨਕ ਗੁਰਮੁਖ ਨਜ਼ਰੀ ਆਇਆ ਹਰ ਇੱਕੋ ਸੁਗੜ ਸੁਜਾਣੀਏ ਪੌੜੀ ਤੁਦ ਆਪੇ ਜਗਤ ਪਾਏ ਕੇ ਤੁਦ ਆਪੇ ਧੰਦੇ ਲਾਇਆ ਮੋਠ ਗੋਲੀ ਪਾਏ ਕੇ ਤੁਦ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਾ ਤਿਪਤੇ ਭੁੱਖਾ ਚਿਹਾਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮਹੋ ਨਾ ਟੁੱਟੇ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਟਿਆਈਐ ਸੁਖ ਰਜਾ ਜਾ ਤੁਦ ਭਾਇਆ। ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ, ਸੋਭਾ ਸੁਰਤ ਸੁਹਾਵਣੀ ਜਿਨ ਹਰਸੇ ਤੀ ਚਿਤੁ ਲਾਇਆ। ਸਲੋਕ ਮਹੱਲਾ ਦੂਜਾ। ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਪੈਰਾ ਬਾਜੋ ਚੱਲਣਾ, ਵਿਣ ਹੱਥਾਂ ਕਰਣਾ, ਜੀਵੇ ਬਾਜੋ ਬੋਲਣਾ, ਇਹ ਜੀਵਤ ਮਰਣਾ, ਨਾਨਕ ਪਛਾਣ ਕਹਿ ਤੋਂ ਖਸਵੇ ਮਿਲਣਾ। ਮਹੱਲਾ ਦੂਜਾ। ਦਿਸੇ ਸੁਣੀਏ ਜਾਣੀਏ ਸੌ ਨਾ ਪਾਇਆ ਜਾਏ, ਰੋਲਾ ਟੁੰਡਾ ਦਲਾ ਕਿਉ ਗੱਲ ਲੱਗੇ ਤਾਏ, ਪੈ ਕੇ ਚਰਨ ਕਰ ਭਾਵ ਕੇ ਲੋੜ ਸੁਰਤ ਕਰੇ, ਨਾਨਕ ਸਿਆਣੀਏ ਇਹ ਕੰਤ ਮਿਲਾਵ ਹੋਏ ਪੌੜੀ। ਸਦਾ ਸਦਾ ਤੂੰ ਏਕ ਹੈ ਦੂਜਾ ਖੇਲ ਰਚਾਇਆ, ਹੋਮੇ ਗਰਵ ਪਾਏ ਕੇ ਲੋਕ ਅੰਤਰ ਜਨਤਾ ਪਾਇਆ, ਜਿਉ ਪਾਵੈ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲਹੇ ਗੁਰਮਤੀ ਤੁਦ ਲਾਇਆ। ਇੱਕ ਖੜੇ ਕਰੇ ਤੇਰੀ ਚਾਕਰੀ, ਵਡਨਾਵੇਂ ਹੁਰਣਾ ਭਾਇਆ, ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੇ ਲਾਇਆ, ਪੁੱਤ ਕਲਤ ਕੁਟੰਬ ਹੈ ਇੱਕ ਅਲਪਤ ਰਹੇ ਜੋ ਤੁਦ ਭਾਇਆ, ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸਲੋਕ ਮਹੱਲਾ ਪਹਿਲਾ। ਸੁਨੇ ਕੈ ਪਰਬਤ ਗੁਫ ਕਰੀ, ਕੈ ਪਾਣੀ ਪਏ ਆਲ, ਕੈ ਵਿੱਚ ਧਰਤੀ ਕੈ ਅਕਾਸ਼ੀ ਉਰਦ ਰਹਾ ਸਿਰ ਭਰ, ਉਰ ਕਰ ਕਾਇਆ ਕੱਪੜ ਪੈਰਾ ਤੋਆ, ਸਦਾ ਕਰ ਬਗਰ ਪੀਅਲ ਕਾਲਾ ਬੇਡਾ ਕਰੀ ਪਕਾਰ, ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ, ਨਾ ਹੋ ਨਾ ਮੈਂ ਨਾ ਹੋ ਮਾਂ, ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੈ ਅੰਤਰ ਮਹਿਲ ਲੱਗੇ ਨੇ ਜਾਣੇ, ਬਹਿਰੋਂ ਮਲ ਮਲ ਧੋਵੈ ਅੰਡਾ ਫੂਲ ਪਾਇਆ, ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੇ, ਹੋਮੇ ਵਿੱਚ ਦੁੱਖ ਹਾਲੇ ਨਾਨਕ ਗੁਰਮ ਹੋਮੇ ਟੁੱਟੇ ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪੈ ਨਾਮੋ ਅਰਾਧੇ ਨਾਮੇ ਸੁਖ ਸਮਾਵੇ ਪੌੜੀ। ਕਾਇਆ ਹੰਸ ਜੋਗ ਮੇਲ ਮਿਲਾਇਆ, ਤਿਨ ਕੀਆ ਵਿਜੋਗ ਜਿਨੂੰ ਪਾਇਆ, ਮੂਰਖ ਭੋਗੇ ਭੋਗ ਦੁੱਖ ਸਭਾਇਆ, ਸੁਖ ਉੱਠੇ ਰੋਗ ਪਾਪ ਕਮਾਇਆ, ਹਰ ਕੋ ਸੋਗ ਵਿਜੋਗ ਪਾਏ ਖ ਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਕਰਤਾ ਕਰੇ ਸੋਹੋ ਗੁਣਾ ਚਲੇ ਚਲਾਇਆ। ਸਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾ ਰੁਖਾਏ, ਅਵਰੀ ਨੋ ਸਮਝਾਵਣ ਜਾਏ, ਮੁੱਠਾ ਆਪਹਾਏ ਸਾਤੇ ਨਾਨਕ ਐਸਾ ਆਗੂ ਜਾਪੇ। ਮਹੱਲਾ ਚੌਥਾ। ਜਿਹਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁੱਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾ ਨੋ ਹਰ ਮਾਰਗ ਪਾਏ, ਜੇ ਅੱਗੇ ਤੀਰਥ ਹੋਏ ਤਾਂ ਮੱਲ ਚੱਪੜ ਨਾ ਤੇ ਸਗੀ ਮੱਲ ਲਾਏ, ਤੀਰਥ ਪੂਰਾ ਸਤਿਗੁਰੂ ਜੋ ਆਂਦਿਨ ਹਰ ਹਰ ਨਾਮ ਤਿਆਏ, ਉਹ ਆਪ ਚੁੱਟਾ ਕੁੱਟਾ ਮਸਿਓ ਦੇ ਹਰ ਹਰ ਨਾਮ ਸਭ ਸਿਰ ਛੁਡਾਏ, ਜਨ ਨਾਨਕ ਤਿਸ ਬਲਿਆਣੇ ਜੋ ਆਪ ਜਪੇ ਔਰ ਨਾਮ ਜਪਾਏ, ਪੌੜੀ ਇੱਕ ਕੰਡ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਪੌਗਾ ਵੇਸ ਕਰ ਫਿਰੈ ਜੋ ਕੀ ਸਣੇ ਆਸਾ, ਅੰਦਰ ਤਸਨਾ ਬਹੁ ਸਾਧਨ ਭੋਜਨ ਕੀ ਆਸਾ, ਬਿਰਤਾ ਜਨ ਗੁਆਏ ਨਾ ਗ੍ਰਹਿ ਨਾ ਉਦਾਸਾ, ਜਮ ਕਾਲ ਸਰੋ ਨਾ ਉਤਰੈ ਤ੍ਰਿਬਦ ਮਨ ਸਾ, ਗੁਰਮਤੀ ਕਾ ਲਾਵੈ ਨੇੜੇ ਜਾ ਹੋਵੇ ਦਰਸ਼ਨ ਦਾਸਾ, ਸੱਚਾ ਸ਼ਬਦ ਸੱਚ ਮਨ ਕਰ ਹੀ ਮਾਏ ਉਦਾਸਾ, ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾ ਮਾਹੇ ਪਲੀਤ, ਜੋ ਰਤ ਪੀ ਵਹੈ ਮਾਣਸ ਤਿਨ ਕਿਉ ਨਿਰਵਲ ਚੀਤ, ਨਾਨਕ ਨਉ ਖੁਦਾਇ ਕਾ ਦਿਲ ਅਚੇ ਮੁਖ ਲਹਿਓ, ਅਵਰਦ ਵਾਜੈ ਦੁਣੀ ਕੇ ਝੂਠੇ ਅਮਲ ਕਰੇ ਹੋ। ਮਹੱਲਾ ਪਹਿਲਾ। ਜਾਂ ਹੋ ਨਾਹੀ ਤਾਂ ਕਿਆ ਆਖਾ, ਕਿਉ ਨਾਹੀ ਕਿਆ ਕੀਤਾ ਕਰਨਾ ਕਹਿਣਾ, ਕੀਤਾ ਕਰਨਾ ਕਹਿਆ ਕਤਨਾ ਭਰਿਆ ਭਰ ਭਰ ਧੋਵਾਂ, ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ, ਨਾਨਕ ਅੰਡਾ ਹੋਏ ਕਹਿ ਦੱਸੇ ਰਾਹੇ, ਸਵਸ ਮੋਹੇ ਸਾਥੇ ਅੱਗੇ ਗਿਆ ਮੋਹੇ ਮੋਹੇ ਪਾਏ, ਸੋ ਐਸਾ ਆਗੂ ਜਾਪੇ ਪੌੜੀ ਮਾਹਾਂ, ਤੁਸੀਂ ਸਭ ਤੂੰ ਕੜੀ ਮੂਰਤ ਵਿਚਾਰਾ, ਤੂੰ ਗਣਤੇ ਗਿਨੇ ਨਾ ਪਾਇਆ ਸੱਚੇ ਅਲਖ ਅਪਾਰਾ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾ ਪੜਿਆ ਨਾ ਬੁੱਝੀਐ ਗੁਰਮਤੀ ਵਿਚਾਰਾ, ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ, ਜਿਹਦਾ ਜਿਉ ਪ੍ਰਾਣ ਹੈ ਅੰਤਰ ਜੋਤ ਅਪਾਰਾ, ਸੱਚਾ ਸੌ ਏਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ। ਮਿਹਰ ਮਸੀਹ ਸਿਦਕ ਮਸਲਾ ਹੱਕ ਲਾਲ ਕੁਰਾਣ, ਸਰਵ ਸੁਨਤ ਸੀਲ ਰੋਜਾ ਹੋ ਮੁਸਲਮਾਨ, ਕਰਣੀ ਕਾਬਾ ਸਚ ਪੀਰ ਕਲਮਾ ਕਰੋ ਨਿਵਾਜ, ਤਸਵੀ ਸਾ ਤਿਸ ਭਾਵ ਸੇ ਨਾਨਕ ਰੱਖੇ ਲਾਜ। ਮਹੱਲਾ ਪਹਿਲਾ ਅੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰਣ ਖਾਏ, ਗਲੀ ਪੇਸਣਾ ਜਾਈਐ ਛੁੱਟੇ ਸੱਚ ਕਮਾਏ, ਮਾਰਣ ਪਾਏ ਹਰਾਮ ਮੈਂ ਹੋਏ ਹਲਾਲ ਨਾ ਜਾਏ। ਨਾਨਕ ਗਲੀ ਕੂੜਈਏ ਕੂੜੋ ਪੱਲੇ ਪਾਏ। ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾਂ ਪੰਜੇ ਨੌ, ਪਹਿਲਾ ਸੱਚ ਹਲਾਲ ਦੇ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ, ਕਰਨੀ ਕਲਮਾ ਆਕੇ ਤਾਂ ਮੁਸਲਮਾਨ ਸਦਾਏ। ਨਾਨਕ ਜੇ ਤੇ ਕੂੜਿਆਰ ਕੂੜੇ ਕੂੜੀ ਪਾਏ, ਪੌੜੀ ਇੱਕ ਰਤਨ ਪਦਾਰਥ ਬਣਜਦੇ, ਇਹ ਕੱਚੇ ਦੇਵ ਅਪਾਰਾ, ਸਤਿਗੁਰ ਤੁੱਟੇ ਪਾਇਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨੇ ਨਾ ਲੱਧਿਆ, ਅੰਡੇ ਪੌਂਕੇ ਮੂੰਹ ਕੁੜਿਆਰਾ, ਮਨੁੱਖ ਦੂਜੇ ਪਚ ਮੋਏ ਨਾ ਬੂਝੇ ਵਿਚਾਰਾ, ਇੱਕ ਸਬਾਜੋ ਦੂਜਾ ਕੋ ਨਾਈ ਕਿਸ ਅੱਗੇ ਕਰਹਿ ਪੁਕਾਰਾ, ਇੱਕ ਨਿਰਧਨ ਸਦਾ ਭੌਂਕਦੇ ਇੱਕ ਨਾ ਭਰੇ ਤੁਜਾਰਾ, ਵਿੜਾਵੇ ਹੋਰ ਤਨ ਨਾਈ ਹੋਰ ਵਿਖਿਆ ਸੌਛਾਰਾ, ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਰ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਈ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮਾਸਕਲ ਮਾਨਾ ਵਾਲ ਸਮਾ ਬਸਾਵੈ, ਓ ਮੁਸਲਿਮ ਦੀਨ ਮੋਹਣੇ, ਮਰਨ ਜੀਵਨ ਕਾ ਪਰਮ ਚੁਕਾਵੇ, ਲਵ ਕਿਰ ਜੈ ਮਨੇ ਸਿਰ ਉਪਰ ਕਰਤਾ ਮਨੇ ਆਪ ਗਵਾਵੇ, ਤਉ ਨਾਨਕ ਸਰਬ ਜੀਆ ਮਿਹਰਮਤ ਹੋਏ ਤਾਂ ਮੁਸਲਮਾਨ ਕਹਾਵੈ। ਮਹੱਲਾ ਚੌਥਾ। ਪਰ ਹਰ ਕਾਮ ਕਰੋ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਣੀ ਮੋਹ ਤਜੇ ਤਾਂ ਅੰਜਨ ਮਾਏ ਨਿਰੰਜਨ ਪਾਵੇ, ਤਜ ਮਾਨ ਅਭਿਮਾਨ ਪ੍ਰੀਤ ਸੁਤਦਾਰਾ, ਤਜ ਪਿਆਸ ਆਸ ਰਾਮ ਲੀ ਲਾਵੈ, ਨਾਨਕ ਸਾਚਾ ਮਨ ਵਸੇ ਸਾਜ ਸ਼ਬਦ ਹਰ ਨਾਮ ਸਮਾਵੇ, ਪੌੜੀ ਰਾਜੇ ਰਈਅਰ ਸਿੱਖ ਦਰ ਕੋਈ ਨਾ ਰਹਿ ਸਿਓ, ਹਟ ਪਟਣ ਬਾਜਾਰ ਹੁਕਮੇ ਟੈਸੀਓ, ਵਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਪਰੇ ਪੰਡਾਰ ਰੀਤੇ ਇੱਕ ਕਣੀ, ਤਾਜੀ ਰਤੁ ਕਰ ਹਰ ਥੀ ਪਰ ਖਰੇ, ਬਾਗ ਮਿਲਕ ਕਰ ਬਾਰ ਕਿੱਥੇ ਸੇ ਸੇ ਆਪਣੇ, ਤੰਬੂ ਪਲੰਘ ਨਿਵਾਰ ਸਰਾਈ ਚੇ ਲਾਲਤੀ, ਨਾਨਕ ਸੱਚ ਦਾਤਾਰ ਸਿਨਾਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧੇਣਵਾਂ, ਸੁਮ ਹੋਏ ਦੁੱਧ ਕੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨੀ ਜੀਓ, ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜੋਂ, ਵੀ ਤੂੰ ਹੈ ਸੁਲਹਣਾ ਆਖਣ ਲੈ ਨਾ। ਚੌ ਮਹੱਲਾ ਪਹਿਲਾ। ਭਾਰ ਠਾਰਾ ਮੇਵਾ ਹੋਵੇ ਗੁਰੜਾ ਹੋਏ ਸੁਆ, ਚੰਦ ਸੂਰਜ ਦੋਏ ਫਿਰਦੇ ਰੱਖੀਏ ਲੈ ਚਲੋ ਹੋਵੇ ਤਾਂ, ਵੀ ਤੂੰ ਹੈ ਸੁਲਹਣਾ ਆਖਣ ਲੈ ਨਾ। ਚੌ ਮਹੱਲਾ ਪਹਿਲਾ। ਜੇ ਦੇ ਦੁੱਖ ਲਾਈਆ ਹੈ
2: ਨਾ ਹੀ ਨਿਵਾਜਾ ਨਾਤੇ ਪੂਜਾ, ਨਾਵਣ ਸਦਾ ਸੁਜਾਣੀ, ਮੋਇਆ ਜੀਵਦਿਆਂ ਗਤ ਹੋਵੇ ਜਾਂ ਸਿਰ ਪਾਈਏ ਪਾਣੀ, ਨਾਨਕ ਸਿਰ ਖੁੱਥੇ ਸੈਤਾਨੀ, ਇਹਨਾਂ ਗੱਲ ਨ ਪਾਣੀ, ਬੁੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗਤ ਸਵਾਣੀ, ਬੁੱਠੇ ਅੰਨ ਕਮਾਦੋ ਕਪਾਹਾ ਸਭਸੇ ਪੜਦਾ ਹੋਵੇ, ਬੁੱਠੇ ਘਾਉ ਚਰੈ ਨਿਤ ਸੁਰਹੀ, ਸਾ ਧਨ ਦਹੀਂ ਬਿਲੋਵੈ, ਤਿਤ ਘੀ ਹੋਮ ਜਗ ਸਦ ਪੂਜਾ, ਪੈਆ ਕਾਰਜ ਸੁਹੈ ਗੁਰ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਿੜਿਆਈ, ਨਾਨਕ ਜੇ ਸਿਰ ਖੁੱਥੈ ਨਾਵਨ ਨਾਹੀ ਤਾਂ ਸਤ ਚੱਟੈ, ਸਿਰ ਸ਼ਾਈ ਮਹੱਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਅਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ, ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਏ ਜਾ ਪਤ ਰੱਖੇ ਸੋਏ ਪੌੜੀ, ਤੁਦ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ, ਸੱਚ ਜੇ ਮੰਗੇ ਦਾਨ ਸੇ ਤੁਦ ਹੈ ਜਿਹਾ, ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ, ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ, ਕਰਮ ਪਵੈ ਨਿਸ਼ਾਨ ਨ ਚੱਲੇ ਚਲਾਇਆ, ਤੂੰ ਸੱਚਾ ਦਾਤਾਰ ਨਿਤ ਦੇਵੈ ਚੜੇ ਸਵਾਇਆ, ਨਾਨਕ ਮੰਗੇ ਦਾਨ ਜੋ ਤੁਧ ਭਾਇਆ। ਸਲੋਕ ਮਹੱਲਾ ਦੂਜਾ। ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ। ਮਹੱਲਾ ਦੂਜਾ। ਮਹੱਲਾ ਪਹਿਲਾ। ਆਪ ਬੁਝਾਏ ਸੋਈ ਬੁਝੈ, ਜਿਸ ਆਪ ਸੁਝਾਏ ਤੇ ਸਭ ਕੇ ਸੁਝੈ, ਕਹਿ ਕਹਿ ਕਤਨਾ ਮਾਇਆ ਲੁਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਰਬ ਵਿਚਾਰ ਅੱਖਰ ਨਾਨਕ ਆਖਿਓ ਆਪ ਲਹੇ ਭਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਾਰੇ ਲਾਇਆ ਰਾਤ ਦੇਹੀ ਕਹਿ ਵਾਰ ਤੁਰਹੋ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਲਾਇਆ ਸੱਚੀ ਸਿਫਤ ਸਾਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬਾਂ ਗੁਰ ਪ੍ਰਸਾਦ ਪਾਉ ਮਚ ਪਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਏ ਸਹੀਏ ਪਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨ ਲੰਘਸ ਪਾਰ ਭੈ ਪਾਉ ਰਾਖਿਆ ਭਾਈ ਸਵਾਰ ਰਹਾਉ ਭੈ ਤਨ ਅਗਨ ਪਖੇ ਭੈ ਨਾਲ ਭੈ ਪਾਉ ਕੜੀਏ ਸ਼ਬਦ ਸਵਾਰ ਭੈ ਬਿਨ ਘਾੜਤ ਕੱਚ ਨਿਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੇ ਚਾਉ ਸਹਿਸ ਸਿਆਣਪ ਪਵੇ ਨਾ ਤਾਉ ਨਾਨਕ ਮਨਮੁਖ ਬੋਲਣ ਵਾਉ ਅੰਧਾ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਡਰ ਕਰ ਕਰ ਡਰ ਡਰ ਡਰ ਜਾਏ ਸੋ ਡਰ ਕਿਹਾ ਜਿਤ ਡਰ ਡਰ ਪਾਏ ਤੁਦ ਬਿਨ ਦੂਜੀ ਨਾ ਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਉ ਨਾ ਜੀਓ ਮਰੇ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈ ਸਾਨ ਪਾਉ ਖਾਣਾ ਪੀਣਾ ਆਧਾਰ ਬਿਣ ਖਾਧੈ ਮਰ ਹੋਇ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾਂ ਕੇ ਜੀ ਜੰਤ ਧਨ ਮਾਰ ਨਾਨਕ ਆਖਣ ਬਿਖਮ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੁਇ ਸਸੁਰੇ ਭਏ ਕਰਣੀ ਕਾਮਣ ਕਰ ਮਨ ਲਏ ਸਾਹਾ ਸੰਜੋਗ ਵਿਆਹ ਵਿਯੋਗ ਸੱਚ ਸੰਤਤ ਕਹੋ ਨਾਨਕ ਯੋਗ ਗੌੜੀ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਨਤਾ ਸੋਈ ਆ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਆ ਹੈ ਕੌਣ ਮੋਈ ਸੁਰਤ ਬਾਦ ਅਹੰਕਾਰ ਉਹ ਨਾਮ ਹੁਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣਾ ਭੀਤਰ ਹੁੰਦੀ ਵਸਤ ਨਾ ਜਾਣੈ ਹਉ ਨਾਮ ਹੁਆ ਮੇਰੀ ਮੋਈ ਬੁਲਾਏ ਉਹ ਨਾਮ ਹੁਆ ਜੋ ਰਿਹਾ ਸਮਾਏ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੂਜੈ ਮਾਨੇ ਨਾਓ ਤਾਂ ਕਿ ਸਾਧ ਬਲਿਹਾਰੇ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੈ ਮੇਲ ਮਿਲਾਓ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਮੈ ਬਾਦੀ ਸਭ ਕਾਲ ਰਹਾਓ ਖੇਤੀ ਵਣਜ ਨਾਮੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪ੍ਰੀਖ ਜਲ ਪੁਰਾਇਣ ਰਸ ਕਮਲ ਪ੍ਰੀਖ ਸਬਰ ਤੇ ਮਿੱਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੈ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜੇ ਕਹਿ ਜਾਏ ਸਮਾਵੈ ਕਿਉਂ ਬਾਧਿਓ ਕਿਉਂ ਮੁਕਤੀ ਪਾਵੈ ਕਿਉਂ ਅਵਿਨਾਸੀ ਸਹਿਜ ਸਮਾਵੈ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਏ ਗੁਰਮੁਖ ਮੁਕਤੋ ਬੰਦ ਨ ਪਾਏ ਸ਼ਬਦ ਵਿਚਾਰ ਛੂਟੇ ਹਰ ਨਾਏ ਤਰਬਰ ਪੰਖੀ ਬਹੁ ਨਿਸਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਵਿਹਾਗ ਤਕੈ ਆਗਾਸ ਦੈ ਦਿਸ ਧਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੇ ਬਿਖ ਮਾਟ ਬਿਨ ਵੱਖਰ ਸੁਨੋ ਕਰਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਧੂ ਮਿਲੇ ਪੂਰਬ ਸੰਜੋਗ ਸਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿ ਸੁਭਾਏ ਨਾਨਕ ਤਿਨ ਕਹਿ ਲਾਗੋ ਪਾਏ ਗੌੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੇ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜੇਬਾ ਇੰਦਰੀ ਏਕ ਸੁਆਓ ਦ੍ਰਿਸ਼ਟ ਵਿਕਾਰੀ ਨਾਹੀ ਪਾਓ ਭਾਓ ਆਪ ਮਾਰੇ ਤਾਂ ਪਾਏ ਨਾਓ ਸ਼ਬਦ ਮਰੇ ਫਿਰ ਮਰਨ ਨਾ ਹੋਏ ਬਿਨ ਮੁਏ ਕਿਉਂ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਤ ਚੜੋ ਜਾ ਆਵੈ ਵਾਰ ਠਾਕੇ ਬੋਹਿਤ ਦਰਗਹਿ ਮਾਰ ਸੱਚ ਸਾਹ ਲਾਹੀ ਧਾਨ ਗੁਰਦੁਆਰ ਨਾਨਕ ਦਰ ਕਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਵਣ ਵੇਦਿਆ ਆਪ ਮੁਰਾਰ ਰੇ ਮਨ ਮੇਰੇ ਭਰ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਆਪ ਮੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਕਰ ਕਰ ਤੇ ਜਾਣਿਆ ਜਤ ਸਤ ਤੀਰਥ ਮੱਜਨ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰਜਾਮ ਆਨ ਮਨੋ ਤੋ ਪਰ ਕਰ ਜਾਓ ਕਿਸ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੁ ਮਰਨ ਦੇਖਾਏ ਮਰਨ ਰਹਿਣ ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰਬ ਆਏ ਮਰਨ ਲਿਖਾਏ ਆਏ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਿਗੁਰ ਮਿਲੇ ਤਾਂ ਦੁਬਦਾ ਪਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੇ ਮਹਾਰਸ ਆਗੈ ਸਤਿਗੁਰ ਮਿਲੈ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਊਚੋ ਊਚਾ ਕਰਮ ਮਿਲੇ ਜਮ ਕਾ ਭਉ ਮੂਚਾ ਗੁਰ ਮਿਲਿਆ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹਉਮੈ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇਟੇ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਓ ਤੂੰ ਏਵੜ ਦਾਤਾ ਦੇਵਨ ਹਾਰ ਤੋਟ ਨਾਹੀਂ ਤੁਧ ਭਗਤ ਭੰਡਾਰ ਕੀਆ ਗਰਭ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੇ ਬਖਸ਼ ਮਿਲਾਏ ਜਿਉ ਭਾਵੀ ਤਿਉਂ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸੈ ਤੇਰੈ ਤਨ ਮਨ ਤਨ ਮੈਂ ਮੈਲ ਨਾਹੀਂ ਮਨ ਰਾਤਾ ਗੁਰ ਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗੌੜੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਅਪਿਓ ਪਿਆਇਆ ਅਨਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੈ ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਉ ਜਿਸ ਨਰ ਰਾਮ ਹਿਰਦੇ ਹਰ ਰਾਸ ਸਹਿਜ ਸੁਭਾਏ ਮਿਲੇ ਸਾਵਾਸ ਜਾਹੇ ਸਵਾਰੇ ਸਾਜ ਬਿਆਲ ਇਤ ਉਤ ਮਨਮੁਖ ਬਾਧੈ ਕਾਲ ਐਹਨਿਸ ਰਾਮ ਹਿਰਦੇ ਸੇ ਪੂਰੇ ਨਾਨਕ ਰਾਮ ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮ ਰਹਿ ਤ੍ਰੈ ਗੁਣ ਹਿਤਕਾਰ ਚਾਰੇ ਵੇਦ ਕਥੈ ਆਕਾਰ ਤੀਨ ਅਵਸਥਾ ਕਹ ਵਖਿਆਨ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਨਾ ਬਹੁੜ ਜਨਮ ਨਾ ਹੋਏ ਹੈ ਮਰਨਾ ਰਹਾਉ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸ਼ਾਸਤਰ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾਂ ਕਹਿ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰਦੇਖ ਦਿਖਾਇਆ ਆਸਾ ਮਾਹੇ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾ ਰਹੇ ਸੁਖਾਲੀ ਬਾਜੀ ਇਹੋ ਸੰਸਾਰੋ ਲਬ ਲੋਭ ਮੁਚ ਕੂੜ ਕਮਾਵੈ ਬਹੁਤ ਉਠਾਵੈ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉੱਪਰ ਛਾਰੋ ਸੁਣ ਸੁਣ ਸਿੱਖ ਮਾਰੀ ਸੋ ਕ੍ਰਿਤ ਕੀਤੀ।

ਐਸੀ ਮੇਰੇ ਜੀੜੇ ਬਹੁੜਨ ਆਵੈ ਬਾਰੀ ਰਹਾਉ। ਹਉ ਤੁਧ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾਇਤ ਬਾਰੀ ਵੇਲ ਪਰਾਹੀ ਜੁਹੈ ਜੀੜੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਏ ਹੈ ਨਾਰੀ ਤੂੰ ਕਾਇਆ ਰਹੇ ਹੈ ਸੁਪਨੰਤਰ ਤੁਧ ਕਹਿ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕਿਛ ਲੀਆ ਤਾਂ ਮਨ ਭਲਾ ਭਾਇਆ ਹਾਲਤ ਨ ਸੋਭਾ ਪਲਤ ਨ ਢੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਲੇ ਭਾਰਾ ਕਿਸ ਹੀ ਨਾਲ ਨਾ ਚੱਲੇ ਨਾਨਕ ਝਾੜ ਝਾੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦੀਵਾਲ ਉਸਾਰੀ ਭਸਮੰਦਰ ਕੀ ਢੇਰੀ ਸੱਚੇ ਸੰਚੇ ਸੰਚ ਨਾ ਦੇਈ ਕਿਸੇ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸਾਉ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਬਣਜਾਰੇ ਜੀਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰੇ ਲੁਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬੇਖਮ ਘਨਾ ਰਹਾਓ ਉਸਾਰ ਮੜੋਲੀ ਰਾਖੇ ਦੁਆਰਾ ਭੀਤਰ ਬੈਠੀ ਸਾ ਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਵਣ ਅਵਰ ਲੁਟੇਨ ਸਿਪੰਚ ਜਨਾ ਢਾਹੇ ਮੜੋਲੀ ਲੁਟਿਆ ਦੇਹਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸਿਪੰਚ ਜਨਾ ਕਾਮਨ ਲੋੜੇ ਸੋਇਨਾ ਰੂਪਾ ਮਿੱਤਰ ਲੁੜੇਨ ਸੋ ਖਾਧਾ ਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜਮਪੁਰ ਬਾਧਾ ਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਭੀਤਰ ਮੁੰਦਰਾ ਕਾਇਆ ਕੀਜੇ ਖਿੰਥਾ ਤਾ ਪੰਚ ਚੇਲੇ ਵਸ ਕੀਜੇ ਰਾਵਲ ਇਹ ਮਨ ਕੀਜੇ ਡੰਡਾ ਤਾ ਜੋਗ ਜੁਗਤ ਵਿਪਾਵਿਸਤਾ ਏਕ ਸਭ ਦੂਜਾ ਹੁਰਨਾਸਿਤ ਕੰਧ ਮੂਲ ਮਨ ਲਾਵਿਸਤਾ ਰਹਾਓ ਮੂੰਡ ਮਡਾਇਆ ਜੇ ਗੁਰ ਪਾਈਏ ਹਮ ਗੁਰਗੀਨੀ ਗੰਗਾ ਤਾ ਤ੍ਰਿਭਵਨ ਤਾਰਨ ਹਰ ਸੁਆਮੀ ਏਕ ਨ ਚੇਤਸ ਅੰਧਾ ਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨ ਜਾਵਿਸਤਾ ਏਕਸ ਚਰਨੀ ਜੇ ਚਿਤ ਲਾਵੇ ਲਭ ਲੋਭ ਕੀ ਧਾਵਿਸਤਾ ਜਪਸ ਨਿਰੰਜਨ ਰਸਚ ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਵਿਆਹਣੀਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਛਤਾਣੀਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕਹੇ ਕਾਟਣ ਹਾਰਾ ਲੀਜੇ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲੱਖ ਨਾ ਲਖਣਾ ਜਾਈ ਰੇ ਰਹਾਉ ਸ਼ਕਰ ਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਹਨੇਰੀ ਸੂਜਸ ਨਾਹੀ ਲਜ ਟੂਕਸ ਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਕੈ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕਿਰਤਨ ਮੇਟਿਆ ਜਾਈ ਰੇ ਸੋ ਪਰ ਭਰੇ ਨ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੀਰਾ ਕਿਦੂ ਥਾਵੋ ਹਮ ਆਏ ਹਗਨ ਬਿੰਬ ਜਲ ਭੀਤਰ ਨਿਭਜੈ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਕੁਲੀ ਮੈਂ ਆਏ ਕੇਤੇ ਪੰਖ ਉਡਾਏ ਹੱਟ ਪੱਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੈ ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛਪਾਵੈ ਤਟ ਤੀਰਥ ਹਮ ਨਵਖੰਡ ਦੇਖੇ ਹੱਟ ਪੱਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਾਗਾ ਘੱਟ ਹੀ ਮੈਂ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰਹੋ ਕਿਛ ਮਿਹਰ ਉਪਾਵਹੋ ਡੁੱਬਦੇ ਪੱਥਰ ਤਾਰੇ
ਜਿਹੜਾ ਅਗਨ ਬਰਾਬਰ ਤੱਪੈ ਭੀਤਰ ਵੱਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪਛਤਾ ਹੀਰੇ ਰਹਾਉ ਅਨਤਾ ਧਨ ਤਰਨੀ ਤਰੇ ਅੰਤ ਨਾ ਚਾਹਿਆ ਜਾਏ ਅਨਤ ਕੋ ਚਾਹਣ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਟ ਹੋਏ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਣੀ ਹੋਵਾਂ ਬਨ ਵਸਾਂ ਕੰਧ ਮੂਲ ਚੁਣ ਖਾਵ ਗੁਰ ਪ੍ਰਸਾਦੀ ਮੇਰਾ ਸਹੁ ਮਿਲੇ ਵਾਰ ਵਾਰ ਹੋ ਜਾਓ ਜੀਓ ਮੈਂ ਬਣਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਾਹ ਪਾਰ ਜੀ ਰਹਾਵ ਕੋਕਿਲ ਹੋਵਾਂ ਅੰਬ ਵਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਪਾਏ ਮੇਰਾ ਸਹੁ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾਂ ਜਲ ਵਸਾਂ ਜੀ ਜਾਂਤ ਸਭ ਸਾਰ ਉਰਵਾਰ ਪਾਰ ਮੇਰਾ ਸਹੁ ਵਸੇ ਹਉ ਮਿਲੋਗੀ ਬਾਹ ਪਸਾਰ ਨਾਗਨ ਹੋਵਾਂ ਧਰ ਵਸਾਂ ਸ਼ਬਦ ਵਸੇ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰਹੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਓ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸਮਾਲਿਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸੱਚਾ ਮੇਰਾ ਪ੍ਰਭ ਸਭ ਵਿਦ ਆਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤਿਗੁਰ ਕਹਿ ਪੈ ਭ੍ਰਮ ਪਉ ਜਾਏ ਪੈ ਰਾਚੇ ਸਚ ਰੰਗ ਸਮਾਏ ਰਹਾ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਾਹ ਲਾਹੇ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸ਼ਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੇ ਸੱਚ ਸੋਏ ਸਾਚ ਵਸੈ ਸਾਚੀ ਸਬਕਾਰ ਉੱਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੇ ਕੋਈ ਜੀਵੇ ਦਾਤਾ ਦੇਵਨਹਾਰ ਨਾਨਕ ਹਰ ਨਾਮੈ ਲੱਗੈ ਪਿਆਰ ਗੌੜੀ ਗੁਆਰੇਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਏ ਗੁਰ ਤੇ ਬੂਜੈ ਸੀਜੈ ਸੋਏ ਗੁਰ ਤੇ ਸਹਿਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸਾਚੇ ਸਹਿਜ ਸਾਚ ਸਮਾਏ ਰਹਾਉ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ ਗੁਰ ਤੇ ਸ਼ਾਂਤ ਵਸੇ ਮਨ ਆਏ ਗੁਰ ਤੇ ਪਵਿੱਤ ਪਾਵਨ ਸੁਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਮੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵਾ ਗੌੜੀ ਗੁਆਰੇਰੀ ਮਹੱਲਾ ਤੀਜਾ ਸੋ ਥਾਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗਚਾਰੇ ਜਾਪੈ ਸਭ ਕੁਝ ਸੱਚਾ ਆਪੇ ਆਪੈ ਕਰਮ ਹੋਵੈ ਸਤ ਸੰਗ ਮਿਲਾਏ ਹਰ ਗੁਣ ਗਾਵੈ ਬੈ ਸੋ ਥਾਏ ਰਹਾਉ ਜਲੋ ਇਹ ਜੀਵਾ ਦੂਜੇ ਭਾਏ ਹਰ ਰਸਨਾ ਚਾਖੈ ਫੀਕਾ ਆ ਲਾਏ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਵੇਂ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ।

ਭਗਤ ਨਾ ਹੋਏ। ਸ਼ਬਦ ਮਰੇ ਭਗਤ ਪਾਏ, ਜਨ ਸੋਏ ਭਗਤ ਵਿਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਾਬਿਦ ਜਾਣੈ, ਨਾਨਕ ਬਖਸ਼ੇ ਨਾਮ ਪਛਾਣੈ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ। ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ। ਜਿਸਨੂੰ ਬਖਸ਼ੇ ਦੀ ਵਡਿਆਈ, ਗੁਰਪ੍ਰਸਾਦ ਹਰ ਵਸੇ ਮਨਿਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ। ਮਨ ਮੈਂ ਮਤ ਮੈਂਗਲ ਮਿਕਦਾਰਾ, ਗੁਰ ਅੰਕਸ ਮਾਰ ਜਿਵਾਲਣਹਾਰਾ। ਮਨ ਅਸਾਧ ਸਾਧੈ ਜਨ ਕੋਏ, ਅਚਰ ਚਰੇ ਤਾਂ ਨਿਰਮਲ ਹੋਏ। ਗੁਰਮੁਖ ਇਹ ਮਨ ਲਿਆ ਸਵਾਰ, ਹੋਮੈ ਵਿੱਚੋਂ ਤਜੇ ਬੇਕਾਰ। ਜੋ ਤੁਰ ਰੱਖਿਓਨ ਮੇਲ ਮਿਲਾਏ, ਕਦੇ ਨਾ ਵਿਛੜੇ ਸ਼ਬਦ ਸਮਾਏ। ਆਪਣੀ ਕਲਾ ਆਪੇ ਹੀ ਜਾਣੇ, ਨਾਨਕ ਗੁਰਮੁਖ ਨਾਮ ਪਛਾਣੇ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਹੋਮੈ ਵਿੱਚ ਸਭ ਜੱਗ ਬਹੁ ਰਾਨਾ, ਦੂਜੇ ਭਾਏ ਭਰਮ ਭੁਲਾਨਾ। ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ, ਧੰਦਾ ਕਰਤਿਆਂ ਆਂਦਿਨ ਵਿਹਾਨਾ। ਹਿਰਦੇ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਉ। ਗੁਰਮੁਖ ਹਿਰਦੇ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹੋਮੇ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕ ਰਹਾਏ। ਨਾਮ ਨਵਨਿਦ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਵਸੇ ਮਨ ਆਏ। ਰਾਮ ਰਾਮ ਕਰਤਿਆਂ ਸੁਖ ਸ਼ਾਂਤ ਸਰੀਰ, ਅੰਤਰ ਵਸੇ ਨਾ ਲਾਗੇ ਜਮ ਪੀਰ। ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਸੋਕ ਵਿਸਰ ਜਿਸ ਕੇ ਜੀ ਪੁਰਾਨਾ, ਸੋਕ ਵਿਸਰੈ ਸਭ ਮਾਹੇ ਸਮਾਨਾ। ਜਿਤ ਸੇਵੈ ਦਰਗਾਹ ਪਤ ਪਰਵਾਨਾ, ਹਰ ਕੇ ਨਾਮ ਵਿਟੋਂ ਬਲ ਜਾਓ। ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ, ਤਿੰਨ ਤੂੰ ਵਿਸਰੇ ਜੇ ਤੁਦ ਆਪ ਭੁਲਾਏ। ਤਿੰਨ ਤੂੰ ਵਿਸਰੇ ਜੇ ਦੂਜੇ ਭਾਏ, ਮਨਮੁਖ ਗਿਆਨੀ ਜੂਨੀ ਪਾਏ। ਜਿਨ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿਨ ਹਰ ਮਨ ਵਸਾਏ। ਗੁਰਮਤੀ ਹਰ ਨਾਮ ਸਮਾਏ, ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿਨ ਹਉਮੈ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਤੂੰ ਅਕਥੋ ਕਿਉ ਕਥਿਆ ਜਾਹ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ। ਤੇਰੇ ਗੁਣ ਅਨੇਕ ਕੀਮਤ ਨਹਿ ਪਾਏ, ਜਿਸਕੀ ਬਾਣੀ ਤਿਸ ਮਾਹੇ ਸਮਾਣੀ। ਤੇਰੀ ਅਕਥ ਕਥਾ ਗੁਰ ਸ਼ਬਦ ਬਖਾਣੀ ਰਹਾਓ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ। ਜੈ ਸਤਿਗੁਰ ਤਹਾਂ ਹੋਮੇ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤਾ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੇ ਪਿਆਰ। ਨਾਨਕ ਨਾਮ ਰਤੇ ਤਿਨ ਕਉ ਜੈਕਾਰ। ਗੌੜੀ ਗੁਆਰੇ ਰੀ ਮਹੱਲਾ ਤੀਜਾ, ਏਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸਹਿਲੰਗਾ। ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ, ਏਕ ਅਚਰਜ ਇੱਕੋ ਹੈ ਸੋਈ। ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ, ਸਹਿਜ ਭਵੈ ਪ੍ਰਭ ਸਵਨੀ ਥਾਈ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆਂ ਦੇ ਜਗਾਈ। ਤਿਸਕੀ ਕੀਮਤ ਕਿਨੇ ਨ ਪਹੋਈ, ਕਹਿ ਕਹਿ ਕਥਨ ਕਹੇ ਸਭ ਕੋਈ। ਗੁਰੂ ਸ਼ਬਦ ਸਮਾਵੈ ਬੂਝੇ ਹਰ ਸੋਈ, ਸੁਣ ਸੁਣ ਵੇਖੇ ਸ਼ਬਦ ਮਿਲਾਏ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੌੜੀ ਗੁਆਰੀ ਰੀ ਮਹੱਲਾ ਤੀਜਾ, ਮਨਮੁਖ ਸੂਤਾ ਮਾਇਆ ਮੋਹੇ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ। ਸੇਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੇ ਸਵੈ ਨ ਕੋਏ। ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਓ, ਅਸ਼ਾਂਤ ਅਨਾੜੀ ਕਦੇ ਨਾ ਬੂਝੈ। ਕਥਨੀ ਕਰੇ ਤੈ ਮਾਇਆ ਨਾਲ ਲੂਝੈ, ਅੰਧ ਅਗਿਆਨੀ ਕਦੇ ਨਾ ਸੀਜੈ। ਇਸ ਯੁਗ ਮੈਂ ਰਾਮ ਨਾਮ ਨੇ ਸਤਾਰਾ, ਬਿਰਲਾ ਕੋ ਪਾਏ ਗੁਰੂ ਸ਼ਬਦ ਵਿਚਾਰਾ। ਆਪ ਤਰੇ ਸਗਲੇ ਕੁਲ ਉਧਾਰਾ, ਇਸ ਕਲਯੁਗ ਮੈਂ ਕਰਮ ਧਰਮ ਨਾ ਕੋਈ। ਕਲੀ ਕਾ ਜਨਮ ਚੰਡਾਲ ਕੈ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੌੜੀ ਮਹੱਲਾ ਤੀਜਾ, ਗੁਆਰੇਰੀ ਸੱਚਾ ਅਮਰ ਸੱਚਾ ਪਾਤਸ਼ਾਹੋ, ਮਨ ਸਾਚੇ ਰਾਤੇ ਹਰ ਵੀ ਪ੍ਰਵਾਹ। ਸੱਚੇ ਮੈਲ ਸੱਚ ਨਾਮ ਸਮਾਹੋ, ਸੁਣ ਮਨ ਮੇਰੇ ਸ਼ਬਦ ਵਿਚਾਰ। ਰਾਮ ਜਪੋ ਭਵਜਲ ਉਤਰਹੋ ਪਾਰ ਰਹਾਓ, ਭਰਮੇ ਆਵੇ।

0: ਭਰਮੇ ਜਾਏ। ਇਹ ਜਗ ਜਨਮਿਆ ਦੂਜੇ ਭਾਏ, ਮਨਮੁਖ ਨਾ ਚੇਤੇ ਆਵੈ ਜਾਏ। ਆਪ ਭੁੱਲਾ ਕੇ ਪ੍ਰਭ ਆਪ ਭੁਲਾਇਆ, ਇਹ ਜੀਉ ਵਡਾਣੀ ਚਾਕਰੀ ਲਾਇਆ। ਮਹਾਂ ਦੁੱਖ ਖੱਟੇ ਬਿਰਥਾ ਜਨਮ ਗਵਾਇਆ, ਕਿਰਪਾ ਕਰ ਸਤਿਗੁਰੂ ਮਿਲਾਏ। ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਜਪੇ ਨਾਉ ਨਉ ਨਿਧ ਪਾਏ। ਗੌੜੀ ਗੁਆਰੇ ਦੀ ਮਹੱਲਾ ਤੀਜਾ, ਜਿਨ੍ਹਾਂ ਗੁਰਮੁਖ ਧਿਆਇਆ ਤਿਨ ਪੂਛੋ ਜਾਏ। ਗੁਰ ਸੇਵਾ ਤੇ ਮਨ ਪਤੀ ਆਏ, ਸੇ ਧਨਵੰਤ ਹਰ ਨਾਮ ਕਮਾਏ। ਪੂਰੇ ਗੁਰ ਤੇ ਸੋਜੀ ਪਾਏ, ਹਰ ਹਰ ਨਾਮ ਜਪੋ ਮੇਰੇ ਭਾਈ। ਗੁਰਮੁਖ ਸੇਵਾ ਘਾਲ ਥਾਏ ਪਾਈ, ਰਹਾਓ ਆਪ ਪਛਾਣੇ ਮਨ ਨਿਰਮਲ ਹੋਏ। ਜੀਵਨ ਮੁਕਤ ਹਰ ਪਾਵੈ ਸੋਏ, ਹਰ ਗੁਣ ਗਾਵੇ ਮਤ ਊਤਮ ਹੋਏ। ਸਹਿਜੇ ਸਹਿਜ ਸਮਾਵੈ ਸੋਏ, ਦੂਜੇ ਭਾਏ ਨਾ ਸੇਵਿਆ ਜਾਏ। ਹਉਮੈ ਮਾਇਆ ਮਹਾ ਬਿਖ ਖਾਏ, ਪੁੱਤਰ ਪੁੱਤ ਕਟਾਂਬ ਗ੍ਰਹਿ ਮੋਹਿਆ ਮਾਏ। ਮਨਮੁਖ ਅੰਧਾ ਆਵੈ ਜਾਏ, ਹਰ ਹਰ ਨਾਮ ਦੇਵੇ ਜਨ ਸੋਏ। ਅੰਧਨ ਭਗਤ ਗੁਰ ਸ਼ਬਦੀ ਹੋਏ, ਗੁਰਮਤਿ ਬਿਰਲਾ ਬੂਝੇ ਕੋਏ। ਨਾਨਕ ਨਾਮ ਸਮਾਵੈ ਸੋਏ, ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨਕਾਰ ਕਮਾਵੇ ਕੋਈ। ਅਖੁੱਟ ਨਾਮ ਤਨ ਹਰ ਤੋਟ ਨਾ ਹੋਈ, ਐਥੇ ਸਦਾ ਸੁਖ ਦਰ ਸੋਭਾ ਹੋਈ। ਇਹ ਮਨ ਮੇਰੇ ਭਰਮ ਨਾ ਕੀਜੈ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ। ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰੇ, ਆਪ ਉਦਰੇ ਕੁੱਲ ਸਗਲ ਨਿਸਤਾਰੇ। ਹਰ ਕਾ ਨਾਮ ਰੱਖੇ ਉਰ ਧਾਰੇ, ਨਾਮ ਰਤੇ ਭਉ ਜਲ ਉਤਰੇ ਪਾਰੇ। ਸਤਿਗੁਰ ਸੇਵੇ ਸਦਾ ਮਨ ਦਾਸਾ, ਹਉਮੈ ਮਾਰ ਕਮਲ ਪ੍ਰਗਾਸਾ। ਅਨਹਦ ਵਾਜੈ ਨਿਜ ਕਰ ਵਾਸਾ, ਨਾਮ ਰਤੇ ਕਰ ਮਹੇ ਉਦਾਸਾ। ਸਤਿਗੁਰ ਸੇਵੈ ਤਿਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਗ ਵਖਾਣੀ। ਅੰਦਿਨ ਜਪੈ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ। ਗੌੜੀ ਗੁਆਰੇਰੀ ਮਹੱਲਾ ਤੀਜਾ, ਸਤਿਗੁਰ ਮਿਲੇ ਵਡਭਾਗ ਸੰਜੋਗ। ਹਿਰਦੇ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰ ਧਿਆਏ। ਜਨਮ ਜੀਤ ਲਾਹਾ ਨਾਮ ਪਾਏ ਰਹਾਉ, ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ। ਗੁਰ ਕਿਰਪਾ ਤੇ ਕਿਨੇ ਕਿਨੇ ਵਿਰਲੇ ਚਖ ਡੀਠਾ। ਕਰਮ ਕਾਂਡ ਬਹੁ ਕਰੇ ਅਚਾਰ, ਬਿਨ ਨਾਮੇ ਤ੍ਰਿਗ ਤ੍ਰਿਗ ਅਹੰਕਾਰ। ਬੰਧਨ ਬਾਂਧਿਓ ਮਾਇਆ ਫਾਸ, ਜਨ ਨਾਨਕ ਛੂਟੇ ਗੁਰ ਪ੍ਰਗਾਸ। ਮਹੱਲਾ ਤੀਜਾ, ਗੌੜੀ ਬੈਰਾਗਣ। ਜੈਸੀ ਧਰਤੀ ਉੱਪਰ ਮੇਗਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ। ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ, ਬਿਨ ਪੱਗਾਂ ਵਰਸਤ ਫਿਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਤੈਸੇ ਜਾਏ ਸਮਾਹੀ ਰਹਾਉ, ਇਸਤਰੀ ਪੁਰਖ ਹੋਏ ਕੈ ਕਿਆ ਉਹ ਕਰਮ ਕਮਾਹੀ। ਨਾਨਾ ਰੂਪ ਸਦਾ ਹਹ ਤੇਰੇ, ਤੁਝ ਹੀ ਮਹੇ ਸਮਾਹੀ। ਇਤਨੇ ਜਨਮ ਭੂਲ ਪਰੇ, ਸੇ ਜਾ ਪਾਇਆ ਤਾਂ ਭੂਲੇ ਨਾਹੀ। ਜਾਂ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕਹਿ ਸ਼ਬਦ ਸਮਾਹੀ। ਤੇਰਾ ਸ਼ਬਦ ਤੂਹ ਹਹ ਆਪੇ ਭਰਮ ਕਹਾਹੀ, ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨਾ ਆਹੀ। ਗੌੜੀ ਬੈਰਾਗਣ ਮਹੱਲਾ ਤੀਜਾ, ਸਭ ਜਗ ਕਾਲੇ ਵਸ ਹੈ ਵਾਧਾ ਦੂਜੇ ਭਾਏ। ਹਉਮੈ ਕਰਮ ਕਮਾਵਦੇ ਮਨਮੁਖ ਮਿਲੇ ਸਜਾਏ। ਮੇਰੇ ਮਨ ਗੁਰ ਚਰਨੀ ਚਿਤ ਲਾਏ, ਗੁਰਮੁਖ ਨਾਮ ਨਿਧਾਨ ਲੈ ਦਰਗਾਹ ਲੈ ਛਡਾਏ ਰਹਾਉ। ਲੱਖ ਚੁਰਾਸੇ ਭਰਮ ਦੇ ਮਨ ਹਠ ਆਵੈ ਜਾਏ, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ। ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ। ਅੰਦਿਨ ਭਗਤੀ ਰਤਿਆ ਹਰਨਾਮੇ ਸੁਖ ਸਮਾਏ। ਮਨ ਸ਼ਬਦ ਮਰੇ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਜਨ ਨਾਨਕ ਕਰਮੀ ਪਾਇਨ ਹਰ ਨਾਮਾ ਭਗਤ ਭੰਡਾਰ। ਗੌੜੀ ਬਰਾਗਣ ਮਹੱਲਾ ਤੀਜਾ, ਪਈੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਸੋਭਾ ਬੰਤੀ ਨਾਰ ਹੈ ਗੁਰਮੁਖ ਗੁਣ ਗਾਇਆ, ਪਿਵਕੜੇ ਗੁਣ ਸੰਭਲੇ ਸਹੁਰੇ ਵਾਸ ਪਾਇਆ। ਗੁਰਮੁਖ ਸਹਿਜ ਸਮਾਣੀਆ ਹਰ ਹਰ ਮਨ ਪਾਇਆ, ਸਵਸਰੇ ਪਈਏ ਪਿਰਵਸੇ ਕਹੋ ਕਿਤ ਬਿਦ ਪਾਈਏ। ਆਪ ਨਿਰੰਜਨ ਅਲੱਖ ਹੈ ਆਪੇ ਮੇਲ ਆਈਏ ਰਹਾਉ। ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਏ, ਵਡਭਾਗੀ ਸਤਿਗੁਰ ਮਿਲੇ ਮੁਖ ਅੰਮ੍ਰਿਤ ਪਾਈਏ। ਹਉਮੈ ਦੁਬਦਾ ਬਿਨ ਸਜਾਏ, ਸਹਿਜੇ ਸੁਖ ਸਮਾਈਏ। ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ, ਮਨਮੁਖ ਗਰਭ ਨਾ ਪਾਇਓ ਅਗਿਆਨ ਇਆਣੇ। ਸਤਿਗੁਰ ਸੇਵਾ ਨਾ ਕਰਹਿ ਫਿਰ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਇੰਦੇ ਗਰਭੇ ਗਲ ਜਾਣੇ ਮੇਰੇ ਕਰਤੇ ਵੇ ਭਾਵਦਾ ਮਨਮੁਖ ਪ੍ਰਮਾਣੇ ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰਮਸਤਕ ਪੂਰਾ ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧ ਪਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਗੌੜੀ ਬਰਾਗਣ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ ਮਾਤਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ ਸ਼ਿਵ ਸ਼ਕਤ ਮਿਟਾਈਆ ਚੂਕਾ ਅੰਧਿਆਰਾ ਤੁਰਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਵਿਦ ਪਾਈਏ ਸੰਤ ਜਿਨੋ ਜਿਸ ਦੇਖ ਹਉ ਜੀਵਾ ਹਰ ਬਿਨ ਚਸਾ ਨ ਜੀਵਤੀ ਗੁਰ ਮੇਲੋ ਹਰ ਰਸ ਪੀਵਾ ਰਹਾਉ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਧਨ ਧਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ ਗੁਣਦਾਤਾ ਹਰ ਰਾਏ ਹੈ ਹਮ ਅਵਗਣ ਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣਦਾਤਾ ਨਿਰਮਲਾ ਹਮ ਅਵਗਣ ਆਰੇ ਹਰ ਸਰਨਾਗਤ ਰਾਖ ਲਿਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤ ਆਇਆ ਜਨ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਨਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭਵਜਲ ਤੂੰ ਤਾਰੀ ਰਹਾਉ ਸੰਨਿਆਸੀ ਵਿਭੂਤ ਲਾਏ ਦੇਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ ਖੱਤਰੀ ਕਰਮ ਕਰੇ ਸੂਰਤਨ ਪਾਵੈ ਸੂਦ ਵੈਸ ਪਰ ਕਿਰਤ ਕਮਾਵੈ ਮੈਂ ਮੂਰਖ ਹਰ ਨਾਮ ਛਡਾਵੈ ਸਭ ਤੇਰੀ ਸ੍ਰੇਸ਼ਟ ਤੂੰ ਆਪ ਰਿਹਾ ਸਮਾਈ ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੇਕ ਟਿਕਾਈ
1: ਸਰਮ ਸੁਰਤ ਦੁਏ ਸਸੁਰ ਭਾਏ ਕਰਨੀ ਕਾਮਣ ਕਰ ਮਨ ਲਏ ਸਾਹ ਸੰਯੋਗ ਵਿਆਹ ਵਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧਗਾ ਖੇਲ ਨੌ ਦਰਵਾਜੇ ਦਸਵਾਂ ਦੁਆਰ ਬੁਜਰੇ ਗਿਆਨੀ ਉਹ ਵਿਚਾਰ ਕਥਾ ਭਗਤਾ ਸੁਣਤਾ ਸੋਈ ਆਪ ਵਿਚਾਰ ਸੁਗਿਆਨੀ ਹੋਈ ਰਹਾ ਉਦੇ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੁਆ ਹੈ ਕੌਣ ਮੁਈ ਸੁਰਤ ਬਾਦ ਅੰਕਾਰ ਉਹ ਨਮੁਆ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਬਖਾਣ ਪਿੱਤਰ ਹੁਦੀ ਵਸਤ ਨਾ ਜਾਣ ਹੋ ਨਾ ਮੂਆ ਮੇਰੀ ਮੂਈ ਬਲਾਏ ਹੋ ਨਾ ਮੂਆ ਮੇਰੀ ਮੂਈ ਬਲਾਏ ਹੋ ਨਾ ਮੂਆ ਜੋ ਰਹਿਆ ਸਮਾਇਕ ਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੋੜੀ ਮਹੱਲਾ ਪਹਿਲਾ ਦੱਖਣੀ

ਵਿਕਾਰ ਜਾਗੇ ਹਿਤ ਚੀਤ ਪੁੰਜ ਭਾਵ ਲੋਭ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹ ਵਾਹ ਸੱਚ ਮੈਂ ਤੇਰੀ ਟੇਕ ਹੋਂ ਪਾਪੇ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਓ ਜਿਹਾ ਇੰਦਰੀ ਏਕ ਸੁਭਾਓ ਦਿਸ਼ਟ ਵਿਕਾਰੀ ਨਾਹੀਂ ਪਉ ਭਾਉ ਆਪ ਮਾਰੇ ਤਾਂ ਪਾਏ ਨਾਉ ਸਭ ਮਰੇ ਫੇਰ ਮਰਨ ਨਾ ਹੋਏ ਬਿਨ ਹੋਏ ਕੋਈ ਪੂਰਾ ਹੋਏ ਪ੍ਰਪੰਚ ਵਿਆਪ ਰਿਹਾ ਮਨ ਦੋਏ ਥਿਰ ਨਾਰਾਇਣ ਕਰ ਸੋ ਹੋਏ ਬੋਹਿਤ ਚੜੋ ਜਾਇਆ ਵਿਵਹਾਰ ਠਾਕੇ ਬੋਹਿਤ ਦਰਗਹਿ ਮਾਰ ਸਤ ਸਲਾਹੀ ਧਨ ਗੁਰਦੁਆਰ ਨਾਨਕ ਦਾਰ ਘਰ ਇੱਕ ਓਂਕਾਰ ਗੌੜੀ ਮਹਿਲਾ ਪਹਿਲਾ ਉਲਟੇ ਕਮਲ ਬ੍ਰਹਮ ਵਿਚਾਰ ਅੰਮ੍ਰਿਤਧਾਰ ਗਗਨ ਦਾਸ ਦੁਆਰ ਤ੍ਰਿਭਵਨ ਬੇਦ ਆਪ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੇ ਅੰਮ੍ਰਿਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮਾਨਿਆ ਮਨ ਮੁਆ ਮਨ ਮਨ ਤੇ ਜਾਣਿਆ ਨਜਰ ਪਾਈ ਘਰ ਘਰ ਤੇ ਜਾਣਿਆ ਜਤ ਤੀਰਥ ਮੱਜਨ ਨਾਮ ਅਦਕ ਬਥਾਰ ਕਰੋ ਕੇ ਸੁਕਾਮ ਨਰ ਨਾਰਾਇਣ ਅੰਦਰ ਜਾਮ ਆਨ ਮਨੋ ਤੋ ਪਾਰ ਕਰ ਜਾਓ ਕਿਸ ਜਾਚੋ ਨਾਈ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੋੜੀ ਮਹੱਲਾ ਪਹਿਲਾ ਸਤਿਗੁਰ ਮਿਲੇ ਸੋ ਮਰਨ ਦਿਖਾਏ ਮਰਨ ਰਹਿਣ ਰਾਸ ਅੰਤਰ ਭਾਏ ਗਰਬ ਨਿਵਾਰ ਗਗਨਪੁਰ ਪਾਏ ਮਰਨ ਲਿਖਾਇਆ ਨਹੀਂ ਰਹਿਣਾ ਹਰ ਜਪ ਜਾਪ ਰਹਿਣ ਹਰ ਸਰਣਾ ਰਹਾਓ ਸਤਿਗੁਰ ਮਿਲੇ ਤਾਂ ਦੁਬਦ ਭਾਗ ਗਏ ਕਮਲ ਵਿਗਾਸ ਮਨ ਹਰ ਪ੍ਰਭ ਲਾ ਗਏ ਜੀਵਤ ਮਰੇ ਮਹਾਰਸ ਆ ਗਏ ਸਤਿਗੁਰ ਮਿਲੇ ਸਾ ਸੰਜਮ ਸੂਚਾ ਗੁਰਗੀ ਪੌੜੀ ਉੱਚੋ ਉੱਚਾ ਕਰਮ ਲੈ ਜਮ ਗਾ ਪੋ ਮੂਚਾ ਗੁਰ ਮਿਲਿਆ ਮੇਲੇ ਅੰਕ ਸਮਾਇਆ ਕਰ ਕਿਰਪਾ ਘਰ ਮਹਿਲ ਦਿਖਾਇਆ ਨਾਨਕਾ ਮੈਂ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮਿਟੈ ਕੋਈ ਕਿਆ ਜਾਣਾ ਗਿਆ ਆਗੇ ਹੋਏ ਜੋ ਤੁਸ ਭਾਣਾ ਸੋਈ ਹੋਆ ਵਰਨਾ ਕਰਨੇ ਵਾਲਾ ਦੂਆ

ਨਾਏ ਤੋ ਤੇ ਭਗਤ ਭੰਡਾਰ ਕੀਆ ਗਰਬਨਾਇਆ ਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਰਜ ਵੱਲ ਹੈ ਬਖਸ਼ ਮਿਲਾਏ ਜੋ ਭਾਵੇ ਤੋ ਨਾਮ ਜਪਾਏ ਤੂੰ ਦਾਨ ਬਿਨ ਸੱਚਾ ਸਿਰ ਮੇਰਾ ਗੁਰਮਤਿ ਦੇ ਭਰੋਸਾ ਤੇਰਾ ਤਨ ਮਹਿਲ ਨਾਹੀ ਮਨ ਰਾਤ ਗੁਰਬਚਨੀ ਸਾਜ ਸਬਦ ਪਛਾਤ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣ ਭਗਤ ਸਰਣਾਈ ਗੋੜੀ ਮਹੱਲਾ ਪਹਿਲਾ ਜਿਨ ਕਤ ਕਹਾਇਆ ਪਿਉ ਪੀ ਆਇਆ ਅਨ ਪੈ ਵਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰ ਕਾ ਸ਼ਬਦ ਪਛਾਨਾ ਰਹਾਓ ਜਿਸ ਨੂੰ ਰਾਮ ਹਿਰਦੇ ਹਰ ਰਾਸ ਸਹਿ ਸੁਭਾਏ ਮਿਲੇ ਸਹਿਬਾਸ ਜਾਇ ਸਵਾਰ ਸਾਜ ਬਿਆਲ ਤੇ ਉਤ ਮਨ ਮੁਖ ਬਾਦੇ ਕਾਲ ਇਨਸ ਰਾਮ ਹਿਰਦ ਸ ਪੂਰੇ ਨਾਨਕ ਰਾਮ ਮਿਲੇ ਭਰਾਮ ਦੂਰ ਗੌੜੀ ਬਾਲਾ ਪਹਿਲਾ ਜਨਮ ਰਹਿ ਤਰੈ ਗੁਣ ਹਿਤਕਾਰ ਚਰ ਭੇਦ ਕਥੇ ਆਕਾਰ ਤਿੰਨ ਅਵਸਥਾ ਕਹੇ ਵਖਿਆਨ ਤੁਰੀ ਅਵਸਥਾ ਸਤਿਗੁਰ ਤੇ ਹਰ ਜਾਨ ਰਾਮ ਭਗਤ ਗੁਰ ਸੇਵਾ ਤਰਣਾ ਬਹੁੜ ਜਨਮ ਨਾ ਹੋਏ ਹੈ ਮਰਣਾ ਰਹਾਓ ਚਾਰ ਪਦਾਰਥ ਕਹਿ ਸਭ ਕੋਈ ਸਿਮਰਤ ਸ਼ਾਸਤਰ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਗ ਹਿਰਦੈ ਵਸਿਆ ਹਰ ਸੋਈ ਗੁਰਮ ਭਗਤ ਪ੍ਰਾਪਤ ਹੋਈ ਹਰ ਕੇ ਭਗਤ ਮੁਕਤ ਆਨੰਦ ਗੁਰੂੰਦ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਹਿ ਨਿਰਾਸ ਬੁਝਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰਿ ਚਰਣੀ ਮੰਦ ਨਾਤਾ ਗੋੜੀ ਚੇਤੀ ਮਹਲਾ ਪਹਿਲਾ ਅੰਮ੍ਰਿਤ ਗਰਾਂ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜਿਓ ਸੰਸਾਰੋ ਲਭ ਲੋਭ ਮਚ ਕੂੜ ਕਮਾਵੇ ਬਹੁਤ ਉਠਾਵ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਾਰਿਓ ਪਰਿਸਾਰੋ ਸੁਣ ਸੁਣ ਸਿੱਖ ਹਮਾਰੀ ਸੁਕਰਤ ਕੀ ਤਰੇ ਸਿਮੇਰੇ ਜੇੜੇ ਬੁੜਨਾਇਆ ਵੈ ਭਾਰੀ ਰਹਾਓ ਹੋਂਤ ਦਿਆ ਕਾ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚੰਦਾ ਕਰੇ ਪੁਰਾਈ ਝੂਠੀ ਲਾਏ ਤਬਾਰੀ ਫੇਲ ਪੁਰਾਈ ਜੋ ਹੈ ਜਿਹੜੇ ਕਰੇ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਹੈ ਛੁੱਟੜ ਹੋਈ ਹੈ ਨਾਰੀ ਤੂੰ ਕਾਇਆ ਰਹੀ ਸੁਪਨੰਤਰ ਤੁਧ ਗਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕਿਸ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਲਾ ਜਨਮ ਗਵਾਇਆ ਹਉ ਖਰੀ ਦੁਹਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਾਓ ਤਾਜੀ ਤੁਰ ਕੇ ਸੋਨਾ ਰੂਪਾ ਕੱਪੜ ਘੇਰੇ ਭਾਰਾ ਕਿਸੇ ਨਾਲ ਨਾ ਚੱਲੇ ਨਾਲਕ ਚੜ ਚੜ ਪਏ ਗਵਾਰਾ ਕੂਜਾ ਮੇਵ ਸਭ ਕਿਸ ਚੱਕਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਵ ਦੀਵਾਲ ਉਸਾਰੀ ਪਸਮੰਜਰ ਕੀ ਢੇਰੀ ਪਸਮੰਦਰ ਕੀ ਢੇਰੀ ਸੰਚ ਸੰਚ ਨ ਦੇਹੀ ਕਿਸ ਹੀ ਅੰਧ ਜਾਣ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਭੈ ਕਿਸ ਨ ਕੇਰੀ ਸੁਣ ਮੂਰਖ ਮਾਨਿਆ ਜਾਣਾ ਹੋਗ ਤਿਸੇ ਕਾ ਭਾਣਾ ਰਹਾਓ ਸਭ ਹਮਾਰਾ ਠੋਕਰ ਪਹਿਰ ਹਮ ਤਿਸ ਕੇਵਣ ਜਾ ਰਹੇ ਜਿਉ ਪਿੰਡ ਸਭ ਰਾਸ ਤਿਸ ਕੀ ਮਾਰਿਆ ਪਿਓ ਜੀ ਵਾਲੇ ਗੌੜੀ ਚੇਤੀ ਮਹਲਾ ਪਹਿਲਾ ਅਵਰ ਪੰਜਾਂ ਇੱਕ ਜਨ ਕਿਉਂ ਰਾਖੋ ਕਾਰੋਬਾਰ ਮਨਾ ਮਾਰੇ ਲੁੱਟ ਨੀਤ ਨੀਤ ਕਿਸੇ ਅਗੇ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉੱਚਰ ਮਨਾ ਅਗੇ ਜਮ ਦਲ ਬਿਖਮ ਘਨਾ ਰਹਾਓ ਸਾਰ ਮਨੋਲੀ ਰੱਖ ਦੁਆਰ ਪਿਤਰ ਬੈਠੀ ਸਾਤ ਨਾ ਅੰਮ੍ਰਿਤ ਕੇਲ ਕਰ ਨਿਤ ਕਾਮਣ ਅਵਰ ਲੁਟੇਨ ਸੋ ਪੰਚ ਜਨਾ ਢਾਹੇ ਮਡੋਲੀ ਲੁਟਿਆ ਦੋਰਾ ਸਾ ਧਨ ਪਕੜੀਏ ਇੱਕ ਜਨਾ ਜਮ ਡੰਡਾ ਗਲ ਸੰਗਲ ਫੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜ ਸੋਇਨ ਰੂਪ ਮਿੱਤਰ ਲੁੜਨ ਸੋ ਖਾਧਾ ਤਾ ਨਾਨਕ ਪਾਪ ਕਰੇ ਤਿੰਨ ਕਾਰਣ ਜਸ ਜਮ ਪ੍ਰਬਾਧਾ ਤਾ ਗੌੜੀ ਚੇਤੀ ਮਹਲਾ ਪਹਿਲਾ ਮੰਦਰਾਂ ਦੇ ਘਾਟ ਪਿਤਰ ਮੰਦਰਾ ਕਾਇਆ ਕਿਜੈ ਖੰਤਾ ਤਾ ਪੰਜ ਚੇਲੇ ਵਸ ਕਿਜੈ ਰਾਵਲ ਇਹੋ ਮਨ ਕਿਜੈ ਡੰਡਾ ਤਾ ਜੋਗ ਜੁਗਤ ਇਹ ਪਾਵਸਤਾ ਇੱਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਾਹ ਮੁੰਡ ਮੁੰਡਾਇਆ ਜੇ ਗੁਰ ਪਾਈਏ ਹਮ ਗੁਰ ਗੀਨੀ ਗੰਗਾ ਤਾ ਤ੍ਰਿਪਵਨ ਦਾਨ ਹਾਰ ਸਵਾਮੀ ਇੱਕ ਨਚਿਸ ਅੰਧਾ ਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ
एक चरण जे चेत लावे लभ लोभ गीता अवस्था जब निरंजन रच संभाना काहे बोले जोगी कपट कन्हारा ओ काया कमली हंस एयाणी मेरी मेरी कर्तव्य हानी था प्रणत नानक ना गीता जय फिर पज पछताणी ता गौड़ी चेती महला पहला औखद मंत्र मूल मन एक जेकर दृढ़ चेत की जय रे जन्म जन्म के पाप कर्म के कट नहारा ली जय रे मने को साहिब पाई रे तित तेरे तीन गुणा संसार समावे लखन लखन जाई रे रहाओ सकर गण माया तन मीठे हम तो पांडे उचाई रे रात अनेरी सूझ नाही लाज टूक समूसा पाई रे मन मुकर तेता दुख लाग गए गुरमुख मिले वडाई रे जतन किया सोई हो आ कीर्तना मेटिया जाई रे सुबर परे ना होवे ऊण जोरा ते रंग लाई रे तेन की पंग तिरकी पंग होवे जे नानक तो मुड़ा कछ पाई रे गौड़ी चेती महला पहला कद की माई बाप कत केरा के दो था वो हम आए अगन बिंब जल भी तिरंद बजे काहे काम में उपाय मेरे साहेबा कौन जाने गुण तेरे कह न जानी गुण मेरे रहाओ कहते रुख बिरक हम चीन कहते पशु पाए कहते नाग कुली में आए कहते पंख उड़ाए हट पटन हट पटन बज मंदर भन कर चोरी कर आवे अगो देखत अगो देख पिछो देख तुझ ते काश पावे तड़ तीर्थ हम नाम कण देख हट पटन बाजारा लैके तकड़ी तोलन लागा कटी मैं बनजारा जित समुद सागर नीर भरिया तित औगुण मारे दया करो किस मेरे पावो डुबदे पत्थर तारे जीड़ा अगन बराबर तपे पितर वगै काती प्रणत नानक हुकुम पछाण सुख वै दिन राती गौड़ी बैरागण महला पहला रण गवाई सोई कह दिवस गवाया काए रे जैसा जन्म कौडी बदले जाए नाम न जाने हराम का मूड़े फिर पछे पछताहे रे रहाओ सब कोई नानक करना जिन किया सोई सार करे हुक्म न जापी खसम कहै किसे वढाई दे गौड़ी बैरागण महला पहला हरनी होवा बन बसा कंध मूल चुन खाओ गुरु प्रसाद मेरा सौ मिले वार वार हो जाओ जियो मैं बंजारन राम की तेरा नाम वखरवा पार जी रहाओ गुगल होवा अंब बसा सहज शब्द बिचार सहज सुभाए मेरा सौ मिले दर्शन रूप अपार मछली होवा जल बस जी जंत सब सार उर्वर पार मेरा सौ बस हम लोगी बाप सार नंगन होवा तार बस शब्द बस पौ जाए नानक सदा सुहागणी जन ज्योति जो समाए गौड़ी पूर्वी दीप की महला पहला एक ओंकार सतगुर प्रसाद जय कर कीर्ति आखिया करते गा होए विचारो तित घर गाव सोहिला सबर सृजनहारो तुम गाव मीरिंद्र भव का सोहिला हो बहारी जाओ जस सोहिले सदा सुख होए राओ नित नित जेड़ा संभाली है न देखगा देवन हार तेरे दान कीमत ना पवे ते दाते कावन संभार संबत सह लिखया मिल कर पाव तेल देव सज्जन आसीस निज होवे साहिब सुमेल घर घर हो पहुंचा सदन नित पवाना सदन हारा सिमरिया नानक से देवाना रा गौड़ी गुआरे री महला तीजा चुप देखो ओंकार सतगुर प्रसाद गुर मिले हर मेला होई आपे मेल मिलावे सोई मेरा प्रभ सब दे आपे जाने हुक्मे मेले शब्द पछाण सतगुरु के पै प्रम पौ जाए पैरा च सच रंग समाए राओ गुर मिले हर मन बस सुभाए मेरा प्रभ पारा कीमत नहीं पाए शब्द सलाहे अंत न पारा बार मेरा प्रभ बख्शे बख्शन हार गुर मिलिया सब मत बदो ए मन निर्मल बस सच सोए साच बस साची सब कार उत्तम करणी शब्द विचार गुरद साची सेवा होए गुरमुख नाम पछाण कोए जीवे दाता देवन हार
ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗੁਆਰੇ ਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਾਨ ਕੋਏ ਗੁਰ ਤੇ ਬੂਜੇ ਸੀਜੇ ਸੋਏ ਗੁਰ ਤੇ ਸਹਿਜ ਸਾਜ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰ ਆਏ ਸੱਚ ਸਹਿ ਸਾਚ ਸਮਾਏ ਰਹਾਓ ਗੁਰ ਮਿਲੇ ਤ੍ਰਿਸ਼ਨਾ ਗਨ ਬੁਝਾਏ ਗੁਰ ਤੇ ਸਾਂਤ ਵਸੈ ਮਨ ਆਏ ਗੁਰ ਤੇ ਪਵਿੱਤ ਪਾਵਨ ਸੁੱਚ ਹੋਏ ਗੁਰ ਤੇ ਸ਼ਬਦ ਮਿਲਾਵਾ ਹੋਏ ਵਾਹਿਗੁਰੂ ਸਾਹਿਬ ਪਰਮ ਭੁਲਾਏ ਬਿਨ ਨਾਵੈ ਬਹੁਤਾ ਦੁੱਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਈ ਦਰਸ਼ਨ ਸੱਚੇ ਸੱਚੀ ਪਤ ਹੋਈ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੇ ਸ਼ਬਦ ਮਿਲਾਵਾ ਹੋਈ ਮਿਲ ਪ੍ਰੀਤਮ ਸੱਚੇ ਗੁਣ ਗਾਵਾ ਨਾਨਕ ਸੱਚ ਸਾਚ ਸਮਾਵਾ ਗੋੜੀ ਗੁਆਰੇ ਰੀ ਮਹੱਲਾ ਤੀਜਾ ਸੋ ਥਉ ਸੱਚ ਮਨ ਨਿਰਮਲ ਹੋਏ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੋ ਵਿਚਾਰੇ ਜਾਪੈ ਸਭ ਸੱਚਾ ਆਪੇ ਆਪੈ ਕਰਮ ਹੋਵੇ ਸਤਸੰਗ ਮਿਲਾਏ ਹਰ ਗੁਣ ਗਾਵੈ ਬੈਸ ਸੋ ਥਾਏ ਰਹਾਓ ਜਲੋ ਇਹ ਜੇ ਵਾ ਦੂਜੇ ਭਾਏ ਹਰ ਚਾਖੈ ਪੀਕਾ ਆਲਾਏ ਬਿਨ ਪੂਜੇ ਤਨ ਮਨ ਫਿੱਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ ਗੁਰ ਕਿਰਪਾ ਤੇ ਸੱਚ ਸਮਾਏ ਸੱਚ ਰਾਤੇ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੈ ਨਿਰਮਲ ਧਾਰ ਨਾਮ ਸਮਾਵੈ ਜੋ ਪਾਂਡਾ ਹੋਏ ਉਂਦੇ ਭਾਂਡਾ ਟਿਕਨ ਕੋਏ ਗੁਰ ਸ਼ਬਦ ਮਾਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜੈ ਸ਼ਬਦ ਪਿਆਸ ਗੌੜੀ ਗੁਆਰੇ ਦੀ ਮਹੱਲਾ ਤੀਜਾ ਇਹ ਗਾਵਤ ਰਹੇ ਮਾਨ ਸਾਧਨਾ ਪਾਏ ਹਮੇ ਵਿੱਚ ਗਾਵੇ ਬਿਰਥਾ ਜਾਏ ਗਾਵਣ ਗਾਵੇ ਜਿਨਾ ਪਿਆਰ ਸੱਚ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਸਤਿਗੁਰ ਭਾਵੈ ਹੈ ਮਾਨਤਾ ਨਿਰਾਤਾ ਨਾਮ ਸੁਹਾਵੈ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੈ ਬੇਨ ਸੁਨੇਹ ਸੱਚ ਭਗਤ ਗੁਰ ਸ਼ਬਦ ਪਿਆਰ ਆਪਣਾ ਫਿਰ ਰੱਖਿਆ ਸਦਾ ਉਰ ਧਾਰ ਭਗਤ ਕਰੇ ਮੂਰਖ ਆਪ ਜਣਾਵੈ ਨੱਚ ਨੱਚ ਠੱਪੇ ਬਹੁਤ ਦੁੱਖ ਪਾਵੈ ਨੱਚੇ ਟੱਪੇ ਭਗਤ ਨਾ ਹੋਏ ਸ਼ਬਦ ਮਰਹੇ ਭਗਤ ਪਾਏ ਜਨ ਸੋਏ ਭਗਤ ਵਸਲ ਭਗਤ ਕਰੇ ਸੋਏ ਸੱਚੀ ਭਗਤ ਵਿੱਚੋਂ ਆਪ ਕੋਏ ਮੇਰਾ ਪ੍ਰਭ ਸਾਚਾ ਸਾਬਿਤ ਜਾਣ ਨਾਨਕ ਬਖਸ਼ ਨਾਮ ਪਛਾਣ ਗੌੜੀ ਗੁਬਾਰੇ ਰੀ ਮਹੱਲਾ ਤੀਜਾ ਮਨ ਮਰੇ ਧਾਤ ਮਰ ਜਾਏ ਬਿਨ ਕਸ ਹਰ ਪਾਏ ਮਨ ਮਰੇ ਦਾਰੂ ਜਾਣ ਕੋਏ ਮਨ ਸ਼ਬਦ ਮਰੇ ਬੁਝੇ ਜਨ ਸੋਏ ਜਿਸਨ ਬਖਸ਼ ਦੇ ਵਡਿਆਈ ਗੁਰਪ੍ਰਸਾਦ ਹਰ ਵਸੇ ਮਨ ਆਈ ਰਹਾਉ ਗੁਰਮੁਕਰਣਿ ਕਾਰ ਕਮਾਵੈ ਤਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਗਨ ਮਿਕ ਧਾਰਾ ਗੁਰਿੰਕ ਸਮਾਰ ਜਵਾਲਣ ਹਾਰਾ ਮਨ ਸਾਧ ਸਾਧ ਜਨ ਕੋਏ ਆਚਰ ਚਰ ਤ ਨਿਰਮਲ ਹੋਏ ਗੁਰਮੁਖ ਇਹ ਮਨ ਲਿਆ ਸਵਾਰ ਹਮੇ ਵਿੱਚੋਂ ਤਜੇ ਵਿਕਾਰ ਜੋ ਤੁਰ ਰਾਖਿਨ ਮੇਲ ਮਿਲਾਏ ਕਦੇ ਨਾ ਵਿਛੜ ਸ਼ਬਦ ਸਮਾਏ ਆਪਣੀ ਗਲਾਇਆ ਪੇ ਜਾਣ ਨਾਨ ਗੁਰਮੁਖ ਨਾਮ ਪਛਾਣੇ ਗੌੜੀ ਗੁਆਰੇ ਦੀ ਮਹੱਲਾ ਤੀਜਾ ਹਮ ਵਿੱਚ ਸਭ ਜਗ ਬੋਰਨ ਦੂਜੇ ਭਾਏ ਪਰਮ ਭੁਲਾਨਾ ਬਹੁ ਚਿੰਤਾ ਚਿਤਵ ਆਪ ਨਾ ਪਛਾਨਾ ਧੰਦਾ ਕਰ ਧਿਆਨ ਦੇਨ ਵਿਹਾਨਾ ਹਿਰਦੇ ਰਾਮ ਰਮ ਮਿਰ ਭਾਈ ਗੁਰਮੁਖ ਰਸਨ ਹਰ ਰਸਨ ਰਸਾਈ ਰਹਾਉ ਗੁਰਮੁਖ ਹਿਰਦੇ ਜੈਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਮੇ ਮਾਰ ਗੁਰ ਸ਼ਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸਿਜਨ ਸੱਚੇ ਜੋ ਗੁਰ ਸ਼ਬਦ ਮਿਲਾਏ ਤਪਤ ਬਜ ਠਾਕੁਰ ਹਾਏ ਨਾਮ ਨਾਮ ਨਿਧ ਗੁਰ ਤੇ ਪਾਏ ਹਰ ਕਿਰਪਾ ਤੇ ਹਰ ਵਸੈ ਮਨ ਆਏ ਰਾਮ ਰਾਮ ਕਰ ਤਿਆ ਸੁਖ ਸਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੋੜੀ ਗੁਆਰੇ ਰੀ ਮਹੱਲਾ ਤੀਜਾ ਸੁਖ ਵਿਸਰੈ ਜਿਸਕੇ ਜੀ ਪੁਰਾਣਾ ਸੁਖ ਵਿਸਰੈ ਸਾਮਾ ਹੈ ਸਮਾਨਾ ਜਿਤ ਸੇ ਵੇਦਰ ਗੇ ਪਤ ਪਰਵਾਨਾ ਹਰ ਕੇ ਨਾਮ ਬਿਟੋ ਬਲ ਜਾਓ ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ ਤੈਨ ਤੂੰ ਵਿਸਰੇ ਜੇ ਤੁਦ ਆਪ ਭੁਲਾਏ ਤੈਨ ਤੂੰ ਵਿਸਰੇ ਜੇ ਦੂਜੇ ਪਾਏ ਮਨਮੁਖ ਗਿਆਨੀ ਜੋ ਨੀ ਪਾਏ ਜਿਨਕ ਮਨ ਤੁਟਾ ਸੇ ਸਤਿਗੁਰ ਸੇਵਾ ਲਾਏ ਜਿਨਕ ਮਨ ਤੁਟਾ
ਤਿੰਨ ਹਰ ਮਨ ਵਸਾਇ ਗੁਰਮਤਿ ਹਰ ਨਾਮ ਸਮਾਏ ਜਿਨ੍ਹਾਂ ਪੁੱਤ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੁੱਤ ਪੁੰਨ ਤਿੰਨ ਹੁਮੈ ਮਾਰੇ ਨਾਨਕ ਜੋ ਨਾਮ ਰਤੇ ਤਿੰਨ ਕੋ ਬੁਲਹਾਰੀ ਗੋੜੀ ਗੁਆਰੇ ਰੇ ਮਹਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੇ ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ ਤੇਰੇ ਗੁਣ ਅਨੇਕ ਕੀਮਤ ਨੈ ਪਾਹੇ ਜਸ ਕੀ ਬਾਣੀ ਤੇ ਸਮਾਹੇ ਸਮਾਣੀ ਤੇਰੀ ਅਕਥ ਕਥਾ ਗੁਰ ਸ਼ਬਦ ਵਖਾਣੀ ਰਾਵ ਜੇ ਸਤਿਗੁਰ ਤਹ ਸਤਸੰਗਤ ਬਣਾਈ ਜੇ ਸਤਿਗੁਰ ਸਹਿਜ ਹਰ ਗੁਣ ਗਾਈ ਜੇ ਸਤਿਗੁਰ ਤਹਾਂ ਹੋਮੈ ਸ਼ਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ ਗੁਰਮੁਖ ਭਗਤ ਹਰ ਨਾਮ ਸਮਾਏ ਆਪੇ ਦਾਤ ਕਰੇ ਹੇ ਦਾਤਾਰ ਪੁਰੇ ਸਤਿਗੁਰ ਸੋ ਲੱਗੇ ਪਿਆਰ ਨਾਨਕ ਨਾਮ ਰਤੇ ਤਿੰਨ ਕੋ ਜੈਕਾਰ ਘੋੜੀ ਗੁਵਾਰੇ ਰੇ ਮਹੱਲਾ ਤੀਜਾ ਇਕ ਸਭ ਰੂਪ ਹੈ ਰੰਗਾ ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖੇ ਹਰ ਪ੍ਰਭ ਰੰਗਾ ਇੱਕੋ ਹੈ ਸੋਏ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਿਜ ਪਵੇ ਪ੍ਰਭ ਸਭਨੀ ਤਾਈ ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੁੱਤਿਆਂ ਦੇ ਜਗਾਈ ਤਿਸ ਕੀਮਤ ਕਿਨ ਨਾ ਹੋਈ ਕਹਿ ਕੇ ਕਥਨ ਕਹਿ ਸਭ ਕੋਈ ਗੁਰ ਸ਼ਬਦ ਸਮਾਵੈ ਬੁਝ ਹਰ ਸੋਈ ਸੁਣ ਸੁਣ ਵੇਖੈ ਸ਼ਬਦ ਮਿਲਾਏ ਬੜੇ ਵਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਏ ਗੋੜੀ ਗੁਵਾਰੇ ਰੀ ਮਹੱਲਾ ਤੀਜਾ

ਰਹੋ ਮਨੇ ਕਮਾਵੇ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤੇ ਨ ਡੋਲੇ ਜਾਂ ਕੇ ਹਰ ਧਨ ਸੋ ਸੱਚ ਸਾਹੋ ਗੁਰ ਪੂਰੇ ਕਰ ਦੀਨੋ ਵੇ ਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੁ ਨਾਨਕ ਪਰਮ ਪਦ ਪਾਇਆ ਗੌੜੀ ਮਹੱਲਾ ਪੰਜਵਾਂ ਨਾਮ ਭਗਤ ਕਹਿ ਪ੍ਰਾਣ ਆਧਾਰ ਨਾਮੋ ਧਨ ਨਾਮੋ ਵਿਉਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਜਿਸ ਆਪ ਦਿਵਾਏ ਰਹਾਓ ਨਾਮ ਭਗਤ ਕਹਿ ਸੁਖ ਸਥਾਨ ਨਾਮ ਰਤ ਸੋ ਭਗਤ ਪ੍ਰਵਾਨ ਹਰ ਕਾ ਨਾਮ ਜਨ ਕੋ ਧਾਰੈ ਸਾਸ ਸਾਸ ਜਨ ਨਾਮ ਸਮਾਰੈ ਕਹੁ ਨਾਨਕ ਜਿਸ ਪੂਰਾ ਭਾਗ ਨਾਮ ਸੰਗ ਤਾਂ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਵ ਤੇ ਧਾਵਤ ਮਨ ਤ੍ਰਿਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹੱਤੀ ਬਲਾਏ ਰਹਾਓ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੇ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਭ ਤਜ ਅਨਾਥ ਏਕ ਸਰਨ ਆਇਓ ਉੱਚ ਅਸਥਾਨ ਤਬ ਸਹਿਜੇ ਪਾਇਓ ਦੁਖ ਦਰਦ ਭਰਮ ਪਉ ਨਸਿਆ ਕਰਨ ਹਾਰ ਨਾਨਕ ਮਨ ਵਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੇ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰੋ ਤਰੀਆ ਰਹਾਉ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭ ਅਵਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤ੍ਰਾਸ ਮਿਟਾਏ ਚਰਨ ਕਮਲ ਠਾਕੁਰ ਧਾਰ ਦੁਰਲਭ ਦੇਹ ਨਾਨਕ ਨਿਸਤਾਰ ਗੌੜੀ ਮਹੱਲਾ ਪੰਜਵਾਂ ਜਾ ਕੋ ਆਪਣੀ ਕਿਰਪਾ ਧਾਰੇ ਸੋਜਨ ਰਸਨਾ ਨਾਮ ਉਚਾਰੇ ਹਰ ਵਿਸਰਤ ਸਹਿਸਾ ਦੁੱਖ ਵਿਆਪੈ ਸਿਮਰਤ ਨਾਮ ਭਰਮ ਪਉ ਭਾਗੈ ਰਹਾਓ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕੋ ਮਾਇਆ ਅਗਨ ਨਾ ਪੋਹੈ ਮਨ ਤਨ ਮੁਖ ਹਰ ਨਾਮ ਦਇਆਲ ਨਾਨਕ ਤਜੀਐ ਲੈ ਅਵਰ ਜੰਜਾਲ ਗੌੜੀ ਮਹੱਲਾ ਪੰਜਵਾਂ ਛਾੜ ਸਿਆਣਪ ਬਹੁ ਚਤੁਰਾਈ ਗੁਰਪੂਰੇ ਕੀ ਟੇਕ ਟਿਕਾਈ ਦੁਖ ਬਿੰਦ ਸੁਖ ਹਰ ਗੁਣ ਗਾਏ ਗੁਰਪੂਰਾ ਪੇਟਿਆ ਲਿਵ ਲਾਏ ਰਹਾਓ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਿਸੂਰੇ ਉਤਰੀ ਚਿੰਤ ਆਨੰਦ ਭਏ ਗੁਰਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮ ਜਾਲ ਕਹੁ ਨਾਨਕ ਗੁਰਪੂਰਾ ਪਾਇਆ ਤਾਂ ਤੇ ਬਹੁ ਨ ਵਿਆਪੇ ਮਾਇਆ ਗੌੜੀ ਮਹੱਲਾ ਪੰਜਵਾਂ ਰਾਖ ਲੀਆ ਗੁਰਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ ਰਹਾ ਗੁਰ ਕੇ ਚਰਨ ਹਿਰਦੇ ਵਸਾਏ ਦੁਖ ਦੁਸ਼ਮਣ ਤੇਰੀ ਹੱਤੇ ਬਲਾਏ ਗੁਰ ਕਾ ਸ਼ਬਦ ਤੇਰੀ ਸੰਗ ਸਹਾਈ ਦਇਆਲ ਪਏ ਸਗਲੇ ਜੀਵ ਭਾਈ ਗੁਰ ਪੂਰੇ ਜਬ ਕਿਰਪਾ ਕਰੀ ਭੰਤ ਨਾਨਕ ਮੇਰੀ ਪੂਰੀ ਪਰੀ ਗੌੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਬੰਦਿਓ ਚੋਰ ਮ੍ਰਿਤਕ ਦੇਹ ਸਾਧ ਸੰਗ ਬਿਹੂਨਾ ਆਵਦ ਜਾਤ ਜੋਨੀ ਦੁੱਖ ਖੀਨਾ ਰਹਾ ਅਨਕ ਬਸਤਰ ਸੁੰਦਰ ਪਹਿਰਾਇਆ ਜਿਉਂ ਡਰਨਾ ਖੇਤ ਮਾਹਿੰ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇਫਲ ਮਨੁੱਖ ਜਪੈ ਨਹੀਂ ਨਾਮ ਕਹੁ ਨਾਨਕ ਜਾ ਕਉ ਭਏ ਦਇਆਲਾ ਸਾਧ ਸੰਗ ਮਿਲ ਭਜੇ ਗੋਪਾਲਾ ਗੌੜੀ ਮਹੱਲਾ ਪੰਜਵਾਂ ਕੱਲ ਕਲੇਸ਼ ਗੁਰ ਸ਼ਬਦ ਨਿਵਾਰੇ ਆਵਣ ਜਾਣ ਰਹੇ ਸੁਖ ਸਾਰੇ ਪੈ ਬਿਨਸੇ ਨਿਰਪਉ ਹਰ ਧਿਆਇਆ ਸਾਧ ਸੰਗ ਹਰ ਕੇ ਗੁਣ ਗਾਇਆ ਰਹਾਉ ਚਰਨ ਕਮਲ ਰਿਦ ਅੰਤਰ ਧਾਰੇ ਅਗਨ ਸਾਗਰ ਗੁਰ ਪਾਰ ਉਤਾਰੇ ਬੂਡਤ ਜਾਤ ਪੂਰੇ ਗੁਰ ਕਾਢੇ ਜਨਮ ਜਨਮ ਕੇ ਟੂਟੇ ਗਾਂਢੇ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਿਸ ਪੇਟਤ ਗਤ ਪਈ ਹਮਾਰੀ ਗੌੜੀ ਮਹੱਲਾ ਪੰਜਵਾਂ ਸਾਧ ਸੰਗ ਤਾਂ ਕੀ ਸਰਨੀ ਪਰਹੋ ਮਨ ਤਨ ਆਪਣਾ ਅੱਗੇ ਧਰੋ ਅੰਮ੍ਰਿਤ ਨਾਮ ਪੀਵੋ ਮੇਰੇ ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ ਤਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰ ਹੋ ਮਸਤ ਸਾਸ ਸਾਸ ਪ੍ਰਭ ਮਨੇ ਸੰਭਾਲੇ ਸੋ ਤਨ ਸੰਚੋ ਜੋ ਚਾਲੇ ਨਾਲੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ ਕਹੁ ਨਾਨਕ ਤਾਂ ਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਓ
मिट गए चिंतपनी मन आसा करी दया सतगुर गुणतासा दुख नाठे सुख आए समाए ढील न परी जगुर फरमाए इच्छ पुनी पूरे गुर मिले नानक तेजन सुफल फले गौड़ी महला पंजवा ताप गए पाई प्रभ शांत शीतल भय कीनी प्रभ दात प्रभ कृपा ते भय सुहेले जन्म जन्म के बिछरे मेले रहाओ सिमरत सिमरत प्रभ का नाओ सगल रोग का बिनसे अथाओ सह सुभाए बोले हर बाणी आठ पहर प्रभ सिमरो प्राणी दुख दर्द जम नेड़ ना आवै दुख दर्द जम नेड़ ना आवै कहो नानक जो हर गुण गावै गौड़ी महला पंजवा भले दिनस भले संजोग जित पेटे पार ब्रह्म निरजोग उह बेला को हो बल जाओ जित मेरा मन जपे हर नाओ रहाओ सफल मूर्त सफल ओह करी जित रसना उचरे हर हरी सफलो माता शांत नमस्कारस चरण उपनीत चले हर मार्ग कहो नानक भला मेरा कर्म जित भेटे साधु के चरण गौड़ी महला पंजवा गुर का शब्द राख मन माहे नाम सिमंत नाही अन कोई मारे राख है इको सोई रहाओ गुर के चरण हृदय उरथार अगन सागर जप उतर है पार गुर मूर स्यो लाए ध्यान इहां उहां पावा मान सगल त्याग गुर सरनी आया मिटे अंदेसे नानक सुख पाया गौड़ी महला पजवा जे सिमरत दुख सब जाए नाम रतन बसे मन आए जप मन मेरे गोविंद की बाणी साधु जन राम रसन बखाणी रहाओ एक सबिन नाही दूजा कोए जांकी दृष्ट सदा सुख होए साजन मीत सखा कर एक हर हर अखर मन मैं लेख रव रहा सर्वत्र स्वामी गुण गावे नानक अंतर जामी गौड़ी महला पंजवा पै मैं रचियो सब संसारा तिस पाव नाई जिस नाम अधारा पाव न व्यापे तेरी सरना जो तुद पावै सोई करना रहा सोग हरख मैं

ਆਵਣ ਜਾਣਾ। ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ, ਅਗਨ ਸਾਗਰ ਮਹਾਂ ਵਿਆਪੈ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਰਾਖ ਲਏ ਪ੍ਰਭ ਰਾਖਣ ਹਾਰਾ, ਕਹੁ ਨਾਨਕ ਕਿਆ ਜੰਤ ਵੇਚਾਰਾ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਏ ਨਾਉ, ਤੁਮਰੀ ਕਿਰਪਾ ਤੇ ਦਰਗਹਿ ਥਾਉ। ਤੁਝ ਬਿਨ ਪਾਰ ਬ੍ਰਹਮ ਨਹੀਂ ਕੋਈ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਉ। ਤੂੰ ਮਨ ਵਸੇ ਤੋ ਦੁਖ ਨਾ ਲਾਗੈ, ਤੁਮਰੀ ਕਿਰਪਾ ਤੇ ਭ੍ਰਮ ਪਉ ਭਾਗੈ। ਪਾਰ ਬ੍ਰਹਮ ਅਪਰੰਪਰ ਸਵਾਮੀ, ਸਗਲ ਘਟਾ ਕੇ ਅੰਤਰ ਜਾਮੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ। ਨਾਨਕ ਨਾਮ ਮਿਲੇ ਸੱਚ ਰਾਸ, ਗੌੜੀ ਮਹੱਲਾ ਪੰਜਵਾਂ। ਕਣ ਬਿਨਾ ਜੈਸੇ ਥੋਥਰ ਤੁਖਾ, ਨਾਮ ਬਿਹੂਨ ਸੂਨੇ ਸੇ ਮੁਖਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾਮ ਬਿਹੂਨ ਤ੍ਰਿਗ ਦੇਹ ਬੇਗਾਨੀ। ਰਹਾਉ ਨਾਮ ਬਿਨਾ ਨਾਹੀ ਮੁਖ ਭਾਗ, ਭਰਤ ਬਿਹੂਨ ਕਹਾਂ ਸੋਹਾਗ। ਨਾਮ ਵਿਸਾਰ ਲੱਗੇ ਅਨਸੁਆਏ, ਤਾਂ ਕੀ ਆਸ ਨ ਪੂਜੇ ਕਾਇ। ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਕਿਛ ਤੁਮ ਤੇ ਤੂੰ ਅੰਤਰਜਾਮੀ। ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਨ ਉਦਰੇ ਜਨ ਕੋਟ। ਰਹਾਓ ਜੇਤੇ ਜੀ ਤੇਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੁਖ ਘਨੇਰੇ। ਜੋ ਕਿਛ ਵਰਤੇ ਸਭ ਤੇਰਾ ਭਾਣਾ, ਹੁਕਮ ਬੂਝੈ ਸੋ ਸੱਚ ਸਮਾਣਾ। ਕਰ ਕਿਰਪਾ ਦੀਜੇ ਪ੍ਰਭ ਦਾਨ, ਨਾਨਕ ਸਿਮਰੈ ਨਾਮ ਨਿਧਾਨ। ਗੌੜੀ ਮਹੱਲਾ ਪੰਜਵਾਂ, ਤਾਂ ਕਾ ਦਰਸ ਪਾਈਏ ਵਡਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਜਾਂ ਕੇ ਹਰ ਵਸਿਆ ਮਨ ਮਾਹੀ, ਤਾਂ ਕੋ ਦੁੱਖ ਸੁਪਨੇ ਭੀ ਨਾਹੀ। ਰਹਾਉ ਸਰਵਨਿਧਾਨ ਰਾਖੇ ਜਨ ਮਾਹੇ, ਤਾਂ ਕੈ ਸੰਗ ਕਿਲ ਵਿਖ ਦੁੱਖ ਜਾਹੇ। ਜਨ ਕੀ ਮਹਿਮਾ ਕਥੀ ਨ ਜਾਏ, ਪਾਰ ਬ੍ਰਹਮ ਜਨ ਰਿਹਾ ਸਮਾਏ। ਕਰ ਕਿਰਪਾ ਪ੍ਰਭ ਬਿਨੋ ਸੁਨਿਜੇ, ਦਾਸ ਕੀ ਧੂਰ ਨਾਨਕ ਕਹੁ ਦੀਜੈ। ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੇ ਮਨ ਆਏ। ਭਜ ਮਨ ਮੇਰੇ ਏਕੋ ਨਾਮ, ਜੀ ਤੇਰੇ ਕੇ ਆਵੈ ਕਾਮ। ਰਹਾਉ ਰਹਿਣ ਦਿਨਸ ਗੁਣ ਗਾਓ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ। ਛੋੜ ਪਾਵ ਏਕ ਟੇਕ ਰਾਖ, ਮਹਾਂ ਪਦਾਰਥ ਅੰਮ੍ਰਿਤ ਰਸ ਚਾਖ। ਬੇਖਮ ਸਾਗਰ ਤੇਈ ਜਨ ਤਰੇ, ਨਾਨਕ ਜਾਂ ਕੋ ਨਦਰ ਕਰੇ। ਗੌੜੀ ਮਹੱਲਾ ਪੰਜਵਾਂ, ਹਿਰਦੇ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰ ਮਿਲ ਨਿਸਤਾਰੇ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ। ਰਹਾਉ ਦੁਰਲਭ ਦੇ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਹਰ ਸਿਮਰਤ ਪੂਰਨ ਪਦ ਪਾਇਆ, ਸਾਧ ਸੰਗ ਭੈ ਭਰਮ ਮਿਟਾਇਆ। ਜਤ ਕਤ ਦੇਖੋ ਤਤ ਰਿਹਾ ਸਮਾਏ, ਨਾਨਕ ਦਾਸ ਹਰ ਕੀ ਸਰਣ ਆਏ। ਗੌੜੀ ਮਹੱਲਾ ਪੰਜਵਾਂ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਜਪ ਜਪ ਜੀਵਾ ਸਤਿਗੁਰੁ ਨਾਓ। ਪਾਰ ਬ੍ਰਹਮ ਪੂਰਨ ਗੁਰਦੇਵ, ਕਰ ਕਿਰਪਾ ਲਾਗੋ ਤੇਰੀ ਸੇਵ। ਰਹਾਓ ਚਰਨ ਕਮਲ ਹਿਰਦੇ ਉਰ ਧਾਰੀ, ਮਨ ਤਨ ਧਨ ਗੁਰ ਪ੍ਰਾਣ ਅਧਾਰੀ। ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਸੰਤ ਧੂਰ ਪਾਈਏ ਵਡਭਾਗੀ, ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਗੌੜੀ ਮਹੱਲਾ ਪੰਜਵਾਂ, ਕਰੇ ਦੁਕਰਮ ਦਿਖਾਵੈ ਹੋਰ, ਰਾਮ ਕੀ ਦਰਗਾਹ ਬਾਧਾ ਚੋਰ। ਰਾਮ ਰਮੈ ਸੋਈ ਰਾਮਾਣਾ, ਜਲ ਥਲ ਮਹੀਲ ਏਕ ਸਮਾਣਾ। ਰਹਾਉ ਅੰਤਰ ਬੇਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਬਾਧਾ ਚੋਟਾਂ ਖਾਵੈ। ਅਨਕ ਪੜਦੈ ਮੈਂ ਕਮਾਵੈ ਬੇਕਾਰ, ਖਿਨਮੇ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਬੇਦਾਤਾ। ਗੌੜੀ ਮਹੱਲਾ ਪੰਜਵਾਂ, ਰਾਮ ਰੰਗ ਕਦੇ ਉਤਰ ਨ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਹਰ ਰੰਗ ਰਾਤਾ ਸੋਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ। ਰਹਾਉ ਸੰਤੈ ਸੰਗ ਬੈਸ ਗੁਣ ਗਾਏ, ਤਾਂ ਕਾ ਰੰਗ ਨਾ ਉਤਰੇ ਜਾਏ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਅਨ ਆਨ ਰੰਗ ਫੀਕੇ ਸਭ ਮਾਇਆ। ਗੁਰ ਰੰਗੇ ਸੇ ਭਏ ਨਿਹਾਲ, ਕਹੁ ਨਾਨਕ ਗੁਰ ਭਏ ਹੈ ਦਿਆਲ। ਗੌੜੀ ਮਹੱਲਾ ਪੰਜਵਾਂ, ਸਿਮਰਤ ਸਵਾਮੀ ਕਿਲ ਵਿਖ ਨਾਸੇ, ਸੁਖ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ। ਰਹਾਓ
साध संकश पाओ ना पराती गुण गोपाल गाई है दिन राती कर कृपा प्रबंधन छोट चरण कमल की दीनी ओट कहो नानक मन पई प्रतीत निर्मल जस पीवे जन नीत गौड़ी महला पंजवा हर चरणी जा कामन लागा दुख दर्द भ्रमता का भागा हर तन को वारी पूरा जिसे निवाजे सो जन सूरा रहाओ जा को पै किरपाल गुसाई से जन लागे गुर की पाई सुख सहज शांत आनंदा जप जप जीवे परमानंदा नाम रास साध संग खाटी कहो नानक प्रभ अपदा काटी गौड़ी महला पंजवा हर सिमरत सब मिटे कलेश चरण कमल मन मह प्रवेश उचरो राम नाम लख बारी अमृत रस पीबो प्रभ प्यारी रहाओ सुख सहज रस महा आनंदा जप जप जीवे परमानंदा काम क्रोध लोभ मद खोए साध के संग किल विख सब तोए कर कृपा प्रभ दीन दे अल्ला नानक दीजे साधर वाला गौड़ी महला पंजवा जिसका दिया पैने खाए तेस्यों आलस क्यों बने माए खासम विसार आन कम लागे कौड़ी बदले रतन त्यागे रहाओ प्रभु त्याग लागत अन लोभा प्रभु त्याग लागत अन लोभा दास सलाम करत कत शोभा अमृत रस खावे खान पान जिन दिए तिसे न जाने स्वान कहो नानक हम लून हरामी बख्श लिहो प्रभ अंतर जामी गौड़ी महला पंजवा प्रभ के चरण मन माहे ध्यान सगल तीर्थ मज्जन इसनान हर दिन हर सिमरन मेरी भाई हर दिन हर सिमरन मेरे भाई कोड जन्म की मल लह जाई रहाओ हर की कथा रिद माहे बसाई मन बांछत सगले फल पाई जीवन मरण जन्म परवान जाकै हृदय वसे भगवान कहो नानक सही जन पूरे जिन्ना प्राप्त साधु धूरे कौड़ी महला पंजवा खादा पैंदा मुकर पाए तिसनु जोह है दूत धर्म राय तिसो बेमुख जिन जियो पिंड दीना कोड़ जन्म पर मैं बहु जूना रहा साकत की ऐसी है रीत जो किश करे सगल विपरीत ज्यो प्राण जियो प्राण जिन मन तन धारिया सोई ठाकर मनोह विसारिया बदे बेकार लिखे बहु कागर नानक उदरो कृपा सुख सागर पार ब्रह्म तेरी शरणाए बंधन काट तरे हर नाए रहाओ दूजा गौड़ी महला पंजवा अपने लोभ को कीनो मीत सगल मनोरथ मुक्त पद दीत ऐसा मीत करो सब कोए जाते बिरथा कोए न होए रहाओ अपने स्वायर दे लै तारिया दुख दर्द रोग सगल बेदारिया रसना गीदी बोलत राम पूर्ण होए सगले काम अनक बार नानक बलिहारा सफल दर्शन गोबिंद हमारा गौड़ी महला पंजवा कोट बिघन हिरे खिन माहे हर हर कथा साध संग सुनाहे पीवित राम रस अमृत गुण जास जप हर चरण मिटी खुद तास रहाओ सर्व कल्याण सुख सहज निदान जाके हृदय वसे भगवान औखद मंत्र तंत सब छार करने हार हृदय मह तार तज सब परम भजो पार ब्रह्म कहो नानक अटल एहो धर्म गौड़ी महला पजवा कर किरपा पेटे गुरु सोई तित बल रोग ना व्यापै कोई राम रमण तरण पै सागर सरण सूर फारे जम कागर रहाओ सात गुर मंत्र दियो हर नाम ए आसर पूर्ण पय काम जप तप संजम पूरी वड्याई गुरु कृपाल हर पय सहाई मान मोह खोए गुरु भरम पेख नानक पसरे पार ब्रह्म गौड़ी महला पंजवा विखे राज ते अंदुला भारी दुख लागे राम नाम चितारी तेरे दास को तू ही वड्याई माया मगन नरक लै जाई रहाओ रोग ग्रस्त चितारे नाओ बिख माते कठाओ न ठाओ चरण कमल सो लागी प्रीत आन सुखा नहीं आवै चीत सदा सदा सिमरो प्रभ स्वामी मिल

0: ਹਰ ਕੇ ਚਰਨ ਹਿਰਦੇ ਉਰ ਧਾਰ, ਪਵ ਸਾਗਰ ਚੜ ਉਤਰ ਹੈ ਪਾਰ, ਸਾਧੂ ਸੰਗ ਕਰੋ ਸਭ ਕੋਇ, ਸਦਾ ਕਲਿਆਣ ਫਿਰ ਦੁੱਖ ਨਾ ਹੋਏ, ਪ੍ਰੇਮ ਭਗਤ ਭਜ ਗੁਣੀ ਨਿਧਾਨ, ਨਾਨਕ ਦਰਗਾਹ ਭਾਈਏ ਮਾਨ, ਗੌੜੀ ਮਹੱਲਾ ਪੰਜਵਾਂ, ਜਲ ਥਲ ਮਹਿਲ ਪੂਰਨ ਹਰ ਮੀਤ, ਪ੍ਰਮ ਬਿਨਸੇ ਗਾਏ ਗੁਣ ਨੀਤ, ਊਠਤ ਸੋਵਤ ਹਰ ਸੰਗ ਪਹਿਰੂਆ, ਜਾਂ ਕੈ ਸਿਮਰਨ ਜਮ ਨਹੀਂ ਡਰੂਆ, ਰਹਾਓ ਚਰਨ ਕਮਲ ਪ੍ਰਭ ਦੇ ਨਿਵਾਸ, ਸਗਲ ਦੁੱਖ ਕਾ ਹੋਇਆ ਨਾਸ, ਆਸਾ ਮਾਣ ਤਾਣ ਧਨ ਏਕ, ਸਾਚੇ ਸਾਕੀ ਮਨ ਮੈਂ ਟੇਕ, ਮਹਾਂ ਗਰੀਬ ਜਨ ਸਾਧ ਅਨਾਥ, ਨਾਨਕ ਪ੍ਰਭ ਰਾਖੀ ਦੇ ਹਾਥ, ਗੌੜੀ ਮਹੱਲਾ ਪੰਜਵਾਂ, ਹਰ ਹਰ ਨਾਮ ਮੱਜਨ ਕਰ ਸੂਚੇ ਕੋਟ, ਗ੍ਰਹਿਣ ਪੁੰਨ ਫਲ ਮੂਚੇ, ਰਹਾਓ ਹਰ ਕੇ ਚਰਨ ਦਿਦ ਮਹਿ ਬਸੈ, ਜਨਮ ਜਨਮ ਕੇ ਕਿਲ ਵਿਖ ਨਸੈ, ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ਟਨ ਆਇਆ, ਮਨ ਬਚ ਕ੍ਰਮ ਗੋਬਿੰਦ ਆਧਾਰ, ਤਾਂਤੇ ਛੂਟਿਓ ਬਿਖ ਸੰਸਾਰ, ਕਰ ਕਿਰਪਾ ਪ੍ਰਭ ਕੀਨੂੰ ਆਪਣਾ, ਨਾਨਕ ਜਾਪ ਜਪੇ ਹਰ ਜਪਨਾ, ਗੌੜੀ ਮਹੱਲਾ ਪੰਜਵਾਂ, ਪਾਉ ਸਰਨਾਏ ਜਿਨ ਹਰ ਜਾਤੇ, ਮਨ ਤਨ ਸੀਤਲ ਚਰਨ ਹਰ ਰਾਤੇ, ਪੈ ਪੰਜਨ ਪ੍ਰਭ ਮਨ ਨਾ ਬਸਾਹੀ, ਡਰਪਤ ਡਰਪਤ ਜਨਮ ਬਹੁਤ ਜਾਈ, ਰਹਾਓ ਜਾਂ ਕੇ ਹਿਰਦੇ ਵਸੇ ਹਰ ਨਾਮ, ਸਗਲ ਮਨੋਰਥ ਤਾਂ ਕੈ ਪੂਰਨ ਕਾਮ, ਜਨਮ ਜਰਾ ਮਿਰਤ ਜਿਸ ਵਾਸ, ਸੋ ਸਮਰੱਥ ਸਿਮਰ ਸਾਸ ਗਿਰਾਸ, ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸਵਾਮੀ ਕਾ ਨਾਨਕ ਟੇਕ, ਗੌੜੀ ਮਹੱਲਾ ਪੰਜਵਾਂ, ਬਾਹਰ ਰੱਖ ਹਿਰਦੇ ਸੰਭਾਲ, ਘਰ ਆਏ ਗੋਬਿੰਦ ਲੈ ਨਾਲ, ਹਰ ਹਰ ਨਾਮ ਸੰਤਨ ਕੈ ਸੰਗ, ਮਨ ਤਨ ਰਾਤਾ ਰਾਮ ਕੈ ਰੰਗ, ਰਹਾਓ ਗੁਰਪ੍ਰਸਾਦੀ ਸਾਗਰ ਤਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਰਿਆ, ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ, ਸੋਭਾ ਸੁਰਤ ਨਾਮ ਭਗਵੰਤ, ਪੂਰੇ ਗੁਰ ਕਾ ਨਿਰਮਲ ਮੰਤ, ਚਰਨ ਕਮਲ ਹਿਰਦੇ ਮਹਿ ਜਾਪ, ਨਾਨਕ ਪੇਖ ਜੀਵੇ ਪ੍ਰਤਾਪ, ਗੌੜੀ ਮਹੱਲਾ ਪੰਜਵਾਂ, ਤਨ ਇਹੋ ਥਾਨ ਗੋਬਿੰਦ ਗੁਣ ਗਾਏ, ਕੁਸ਼ਲ ਖੇਮ ਪ੍ਰਭ ਆਪ ਵਸਾਏ, ਰਹਾਓ ਬਿਪਤ ਤਹਾਂ ਜਹਾਂ ਹਰ ਸਿਮਰਨ ਨਾਹੀ, ਕੋਟ ਆਨੰਦ ਜੈ ਹਰ ਗੁਣ ਗਾਹੀ, ਹਰ ਬਿਸਰੈ ਦੁਖ ਰੋਗ ਹਨੇਰੇ, ਪ੍ਰਭ ਸੇਵਾ ਜਮ ਲਗੇ ਨਾ ਨੇਰੇ, ਸੋਵੜ ਭਾਗੀ ਨਿਚਲ ਥਾਨ ਜਹ ਜਪੇ ਪ੍ਰਭ ਕੇਵਲ ਨਾਮ, ਜਹ ਜਾਈਏ ਤੈ ਨਾਲ ਮੇਰਾ ਸਵਾਮੀ, ਨਾਨਕ ਕੋ ਮਿਲਿਆ ਅੰਤਰ ਜਾਮੀ, ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ, ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਮੈ ਝੂਠਾ ਤਨ ਮਾਰ, ਰਹਾਓ ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਗ ਮੈਂ ਆਇਆ ਸੋ ਪ੍ਰਵਾਣ, ਘਟ ਘਟ ਆਪਣਾ ਸਵਾਮੀ ਜਾਣ, ਕਹੋ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਂ ਕਾਮਨ ਲਾਗ, ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸ ਸਿਉ ਸਾਕਤ ਨਹੀਂ ਸੰਗ, ਉਹ ਬਖਈ ਉਸ ਰਾਮ ਕੋ ਰੰਗ, ਰਹਾਓ ਮਨ ਅਸਵਾਰ ਜੈਸੇ ਤੁਰੀ ਸਿਗਾਰੀ, ਜਿਉ ਕਾਪੁਰ ਪੁਚਾਰੈ ਨਾਰੀ, ਬੈਲ ਕੋ ਨੇਤਰਾ ਪਾਈ ਦੁਹਾਵੈ,
1: ਗਉ ਚਾਰ ਸਿੰਘ ਪਾਛੇ ਪਾਵੈ, ਗਾਟਰ ਲੇ ਕਾਮ ਤੇਨ ਕਰ ਪੂਜੀ, ਸੌਦਾ ਕੋਤਾ ਵੇ ਬਿਨ ਪੂੰਜੀ, ਨਾਨਕ ਰਾਮ ਨਾਮ ਜਪ ਚੀਤ, ਸਿਮਰ ਸਵਾਮੀ ਹਰ ਸਾ ਮੀਤ, ਗੌੜੀ ਮਹੱਲਾ ਪੰਜਵਾਂ, ਸਾਮਤ ਨਿਰਮਲ ਕਹੀ ਧੀਰ, ਰਾਮ ਰਸਾਇਣ ਪੀਵਤ ਬੀਰ, ਹਰ ਕੇ ਚਰਨ ਹਿਰਦੇ ਕਰ ਓਟ, ਜਨਮ ਮਰਨ ਤੇ ਹੋਵਤ ਸੋਟ, ਰਹੋ ਸੋ ਤਨ ਨਿਰਮਲ ਜਿਤ ਉਪਜੇ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ, ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਉਚੀ ਹੋ ਉਪਕਾਰ, ਪ੍ਰੇਮ ਭਗਤ ਰਾਤੇ ਗੋਪਾਲ, ਨਾਨਕ ਜਾਚੇ ਸਾਧ ਦਰਵਾਲ, ਗੌੜੀ ਮਹੱਲਾ ਪੰਜਵਾਂ, ਐਸਾ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲੇ ਪੂਰਨ ਵਡਭਾਗੀ, ਰਹਾਓ ਪਰਤਾਪੇਕ ਬਿਕਸੇ ਜਿਉ ਨਾਰੀ, ਤਿਉ ਹਰੇ ਜਨ ਜੀਵੇ ਨਾਮ ਚਿਤਾਰੀ, ਪੂਤ ਪੇਖ ਜਿਉ ਜੀਵਤ ਮਾਤਾ, ਉਤ ਪੋਤ ਜਨ ਹਰ ਸਿਉ ਰਾਤਾ, ਲੋਭੀ ਆਨੰਦ ਕਰੇ ਪਿਖ ਤਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਬਿਸਰ ਨਾਹੀ ਇੱਕ ਤਿਲ ਦਤਾਰ, ਨਾਨਕ ਕੈ ਪ੍ਰਭ ਪ੍ਰਾਣ ਆਧਾਰ, ਗੌੜੀ ਮਹੱਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਦੈ, ਚਰਨ ਕਮਲ ਪ੍ਰੇਮ ਭਗਤੀ ਬੀਦੈ, ਰਹਾਉ ਆਨ ਰਸਾ ਦੀਸੇ ਸਭ ਛਾਰ, ਨਾਮ ਬਿਨਾ ਨਿਫਲ ਸੰਸਾਰ, ਅੰਧ ਕੂਪ ਤੇ ਕਾਢੇ

ਗੁਣ ਗੋਬਿੰਦਾ ਚਰਜ ਪ੍ਰਤਾਪ ਵਨ ਤਨ ਤਿਰ ਭਵਨ ਪੂਰਨ ਗੋਪਾਲ ਬ੍ਰਹਮ ਪਛਾਰ ਜੀ ਸੰਗ ਦਿਆਲ ਕਹੋ ਨਾਨਕ ਸਾਕਥਨੀ ਸਾਰੇ ਮਾਨ ਲੇਤ ਜਿਸ ਸਿਰਜਨਹਾਰ ਗੌੜੀ ਮਹੱਲਾ ਪੰਜਵਾਂ ਨਿਤ ਪ੍ਰਤੀ ਨਾਵਣ ਰਾਮ ਸਰ ਕੀ ਜੈ ਚੋਲ ਮਹਾਰਸ ਹਰੇ ਅੰਮ੍ਰਿਤ ਪੀ ਜੈ ਰਾਉ ਨਿਰਮਲ ਉਦਕ ਗੋਬਿੰਦ ਕਾ ਨਾਮ ਮੰਜਨ ਕਰਤੇ ਪੂਰਨ ਸਭ ਕਾਮ ਸੰਤ ਸੰਗਤ ਗੋਸ਼ਟ ਹੋਏ ਕੋਟ ਜਨਮ ਕੇ ਕਿਲਵਿਖ ਖੋਏ ਸਿਮਰੇ ਸਾਧ ਕਰੇ ਆਨੰਦ ਮਨ ਤਨ ਰਾਵਿਆ ਪਰਮਾਨੰਦ ਜਿਸੇ ਪ੍ਰਤਾਪ ਹਰੇ ਚਰਨ ਨਿਦਾਨ ਨਾਨਕ ਦਾਸ ਸੇ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਹਰ ਕੀਰਤਨ ਮੈਂ ਇਹ ਮਨ ਜਾਗੇ ਰਹੋ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਉ ਕਰਮ ਧਰਮ ਨੇਮ ਬਰਤ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾਂ ਕਿ ਪੂਰਨ ਹੋਏ ਕਾਲੇ ਜਾਂ ਕਿ ਪ੍ਰੀਤ ਆਪਣੇ ਪ੍ਰਭ ਨਾਲ ਸੁਖ ਬੈਸਨੋ ਹੈ ਅਪਰ ਅਪਾਰ ਕਾਉ ਨਾਨਕ ਜਿਨ ਤਜੇ ਬੇਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਸਾੜ ਜਾਹੇ ਦੇਵਾਨੇ ਮੋਇਆ ਉਣ ਤੇ ਕੋ ਵਿਰਸਾਨੇ ਸਿਮਰ ਗੋਬਿੰਦ ਮਨ ਤਨ ਤੋਰੇ ਲਿਖਿਆ ਕਹੋ ਕਾਜ ਨਾ ਆਵਤ ਵਿਖਿਆ ਰਹੋ ਵਿਖੇ ਠਗੌੜੀ ਜਿਨ ਜਿਨ ਖਾਹੀ ਤਾਂ ਕਿ ਤਿਛਨਾ ਕਬਹੂ ਨਾ ਜਾਈ ਦਾਰਨ ਦੁਖ ਦਤਰ ਸੰਸਾਰੀ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੁਈ ਕੁਲ ਸਾਧੇ ਰਾਮ ਨਾਮ ਨਾਨਕ ਅਰਾਧੇ ਗੌੜੀ ਮਹੱਲਾ ਪੰਜਵਾਂ ਗਰੀਬਾਂ ਉਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪੂਰਾ ਨਿਉ ਕਰੇ ਕਰਤਾਰੀ ਆਪਣੇ ਦਾਸ ਕੋ ਰੱਖਣ ਹਾਰ ਰਹੋ ਆਦਿ ਜੁਗਾਦੇ ਪ੍ਰਗਟ ਪ੍ਰਤਾਪ ਨਿੰਦਕ ਮੂਹਾ ਉਪਜੇ ਵੱਡ ਤਾਪ ਤਿੰਨ ਮਾਰਿਆ ਜੋ ਰੱਖੇ ਨਾ ਕੋਹੇ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਾਖੇ ਕੰਟ ਲਾਏ ਨਾ ਸਰਨ ਨਾਨਕ ਹਰਿ ਨਾਮ ਤਿਆਏ ਗੌੜੀ ਮਹੱਲਾ ਪੰਜਵਾਂ ਮਹਿਜਰੇ ਝੂਠਾ ਕੀ ਤੋਣ ਆਪ ਪਾਪੀ ਕੋ ਲਾਗਾ ਪਰ ਸੰਤਾਪ ਜਿਸੇ ਸਹਾਈ ਗੋਬਿੰਦ ਮੇਰਾ ਤਿਸ ਕੋ ਜਮਕ ਨਹੀਂ ਆਵੇ ਨੇਰਾ ਰਹੋ ਸਾਚੀ ਦਰਗਾ ਬੋਲੇ ਕੂੜ ਸਿਰ ਹੱਥ ਪਛੋੜੈ ਅੰਧਾ ਮੂੜ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਈ ਬੈਠਾ ਪ੍ਰਭ ਆਪ ਆਪਣ ਕਮਾਈਐ ਆਪੇ ਬਾਂਧੇ ਦਰਬ ਗਿਆ ਸਭ ਜੀ ਕੈ ਸਾਥੇ ਨਾਨਕ ਸਰਨ ਪਰੇ ਦਰਬਾਰੇ ਰਾਖੀ ਪੈਜ ਮੇਰੇ ਕਰਤਾਰੇ ਗੌੜੀ ਮਹੱਲਾ ਪੰਜਵਾਂ ਜਨ ਕੀ ਤੂੜੇ ਮਨ ਮੀਟ ਖਟਾਣੀ ਪੂਰਬ ਕਰਮ ਲਿਖਿਆ ਤੁਰ ਪੁਰਾਣੀ ਰਹਾਉ ਅਹਿਬੰਦ ਮਨ ਪੂਰ ਵਧਾਈ ਸਾ ਤੂੜ ਕਰ ਸੰਦ ਮਜਾਈ ਅਣਕ ਜਲਾਜੇ ਤੋਵੇ ਦੇਹੀ ਮੈਲ ਨਾ ਉਤਰੇ ਸੁਧ ਨਾ ਤੇਹੀ ਸਤਿਗੁਰੂ ਪੇਟਿਓ ਸਦਾ ਕਿਰਪਾਲੀ ਹਰ ਸਿਮਰ ਸਿਮਰ ਕਾਟਿਆ ਪਉ ਕਾਲ ਮੁਗਤ ਭੁਗਤ ਜੁਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਗੌੜੀ ਮਹੱਲਾ ਪੰਜਵਾਂ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਤਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਣੀ ਸੁਖ ਪਾਵੇ ਹਰ ਦੁਆਰ ਪੁਰਾਣੀ ਰਹੋ ਆਠ ਪੈਰ ਤਿਆਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸਾਂਧ ਪਾਈ ਗੁਰ ਗੋਬਿੰਦ ਪਾਈ ਤਾ ਪਾਪ ਬਿਨ ਸੇ ਮੇਰੇ ਭਾਈ ਰਹੋ ਰਾਮ ਨਾਮ ਨਿਤ ਰਸਨ ਬਖਾਣ ਬਿਨ ਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰੇ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਵਿਆਦ ਉਭਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹੋ ਸੀਤਲਾ ਤੇ ਰੱਖਿਆ ਬੇਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗ ਹਰੇ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਤਨ ਹੋ ਮਸਤਕ ਧਨ ਤੇਰੇ ਨੇਤ ਤਨ ਹੋਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾਂ ਕੈਸੇ ਸੁਖ ਲਹੀਐ ਰਸਨਾ ਰਾਮ ਨਾਮ ਜਸ ਕਹੀਐ ਰਹੋ ਤੇਰੀ ਉੱਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲੇ
तू है राखे सार समाल, ऐसा राम दीन दुनी सहाई, दास की पैज रखे मेरे पाई रहो। आगे पाप ए थान वस जाके, आठ पैर मन हर को जापे, पत परवान सच निशान, जाको आप करे फरमान। आपे दाता आप प्रतपाले, नितरित नानके राम नाम समाल। गौड़ी महला पंजवा। सतगुर पूरा पया कृपाल, हिरदे वसया सदा गोपाल, राम रम सद ही सुख पाया, मया करी पूरन हर राया रहो। कहो नानक जाके पूरे भागे, हर हरे नाम अस्थिर सुहागे। गौड़ी महला पंजवा। तोती खोल वसाई हेठ, गर्तप वांग लाहे पेट, बिन कर तूती मुक्त न पाईऐ, मुक्त पदार्थ नाम ते आईऐ। रहो पूजा तिलक करत इशनाना, शूरी काढ़ लेवे हथ दाना, वेद पड़े मुख मीठी बाणी, जिया कुहत ना सके पराणी। कहो नानक जिस कृपा तारे, हिरदा सुध ब्रह्म बिचारे। गौड़ी महला पंजवा। थिर कर बैसु हर जन प्यारी, सतगुरु तुमरे काज सवारी। रहो दुष्ट दूत परमेश्वर मारे, जन की पैज रखी करतारे। बादशाह सासा वस कर दीने, अमृत नाम महारस पीने। निरपौ हुए पजो भगवान, साध संगत मिल कीनो दान। सरन परे प्रभ अंतर जामी, नानके उठ पकड़ी प्रभ स्वामी। गौड़ी महला पंजवा। हर संग राते पाहे न जाले, हर संग राते माया नहीं छले। हर संग राते नहीं डूबे जला, हर संग राते सुफल फला। सब तै सब पै मिटे तुम्हारे नाए, पेटत संग हर हर गुण गाए। रहो हर संग राते मिटे सब चिंता, हर स्यों सो रचे जिस साधन का मंता। हर संग राते जम की नहीं त्रास, हर संग राते पूर्ण आस। हर संग राते दुख ना लागे, हर संग राता अन दिन जागे। हर संग राता सहज कर वसै, हर संग राते परम पव नसे। हर संग राते मत उत्तम होए, हर संग राते निर्मल सोए। कहो नानक तिनको बल जाही, जिनको प्रभ मेरा बिसरत नाही। गौड़ी महला पंजवा। उदम करत शीतल मन पए, मार्ग चलत सगल दुख गए। नाम जपत मन पए आनंद, रस गाए गुण परमानंद। खेम पया कुशल कर आए, पेटत साध संग गई बलाए। रहो नेत्र पुनीत पेखत ही दर्श, तन मस्तक चरण कमल ही परस। गोबिंद के टहल सफल एह, काया संत प्रसाद परम पद पाया। जन की कीनी आप सहाई, सुख पया लग दासे पाए। आप गया तय आपे पए, कृपा निदान की सरनी पए। जो चाहत सोई जब पाया, तब टूटन कहां को आया, तब टूटन कहां को जाया। अस्तर पए बसे सुखासन, गुर प्रसाद नानक सुख बासन। गौड़ी महला पंजवा। कोट मंजन कीनो के स्नान, लाख अरब खरब दीनो दान। जंग मन वसेओ हर को नाम, सगल पवित्र गुण गाए गोपाल। पाप मिटे साधु सरन दयाल। रहो बहुत उर्द तप साधन साधे, अनक लाभ मनोरथ लादे। हर हर नाम रसन अरादे, सिमरत सात वेद बखाने। योग ज्ञान सिद्ध सुख जाने, जन नाम जपत प्रभ स्यों मन माने। गाद बोधे हर अगम अपारे, नाम जपते नाम हृदय बेचारे। नानक को प्रभ कृपा तारे। गौड़ी महला पंजवा। सिमर सिमर सिमर सुख पाया, चरण कमल गुर हृदय बसाया। गुर गोबिंद पर ब्रह्म पूरा, जिसे तिसे आराध मेरा मन धीरा। रहो आंदन जपियो गुर गुर नाम, तांते सिद्ध पए सगल काम। दर्शन देख शीतल मन पए, जन्म जन्म के किल विख गए। कहो नानक कहां पै पाई, अपने सेवकी आप पैज रखाई। गौड़ी महला पंजवा। अपने सेवको आप सहाई, नित प्रतिपारे बाप जय समाई।
ਪ੍ਰਭ ਕੀ ਸਰਨ ਉਭਰੇ ਸਭ ਕੋਏ, ਕਰਨ ਕਰਾਵਣ ਪੂਰਨ ਸਤ ਸੋਈ ਰਹੋ। ਆ ਮਨ ਵਸਿਆ ਕਰਨੇ ਹਾਰਾ, ਪੈ ਬਿਨਸੇ ਆਤਮ ਸੁਖ ਤਾਰਾ। ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਵਿਖਲਾਥੇ। ਕਹਿਣ ਨਾ ਜਾਈ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਨਾਈ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਦੁਪਦੇ, ਏਕੇ ਓਂਕਾਰ ਸਤਿਗੁਰੂ ਪ੍ਰਸ਼ਾਦ। ਰਾਮ ਕੋ ਬਲ ਪੂਰਨ ਭਾਈ, ਤਾਂ ਤੇ ਬਿਰਥਾ ਨਾ ਵਿਆਪੇ ਕਾਈ ਰਹੋ। ਜੋ ਜੋ ਚਿਤਵੈ ਦਾਸ ਹਰਮਾਈ, ਸੋ ਸੋ ਕਰਤਾ ਆਪ ਕਰਾਈ। ਨਿੰਦ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ। ਗੌੜੀ ਮਹੱਲਾ ਪੰਜਵਾਂ। ਪੁੱਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗੈ ਲੇਹੋ ਅੰਗੂਰੀਆ ਰਹੋ। ਸਰਵਨਾ ਸੂਰਤ ਨੈਣ ਸੁੰਦਰ, ਨਹੀਂ ਆਰਤ ਦੁਆਰ ਰਟੰਤ ਪਿੰਗਰੀਆ। ਦੀਨਾ ਨਾਥ ਅਨਾਥ ਕਰਨਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ। ਚਰਨ ਕਮਲ ਹਿਰਦੇ ਗੈ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ। ਰਾਗ ਗੌੜੀ ਬਰਾਗਣ ਮਹੱਲਾ ਪੰਜਵਾਂ, ਏਕੇ ਓਂਕਾਰੀ ਸਤਿਗੁਰੂ ਪ੍ਰਸ਼ਾਦ। ਦਏ ਗੁਸਾਈ ਮੀਤਲਾ, ਤੂੰ ਸੰਗ ਹਮਾਰੇ ਬਾਸ ਜੀਉ ਰਹੋ। ਤੁਜ ਬਿਨ ਕੜੀ ਨਾ ਜੀਵਣਾ, ਤ੍ਰਿਗ ਰਹਿਣਾ ਸੰਸਾਰ। ਜੀ ਪ੍ਰਾਣ ਸੁਖ ਦਾਤਿਆ, ਨਿਮਖ ਨਿਮਖ ਬਲਹਾਰ ਜੀ। ਹਸਤ ਅਲੰਬਣ ਦੇਹੋ ਪ੍ਰਭ, ਗਰਤਾ ਉਦਰ ਗਪਾਲ। ਮੋਹੇ ਨਿਰਗਣ ਮਤ ਥੋੜੀਆਂ, ਤੂੰ ਸਦਹੀ ਦੀਨ ਦਿਆਲ। ਕਿਆ ਸੁਖ ਤੇਰੇ ਸੰਮਲਾ, ਕਵਣ ਵਿਧੀ ਵਿਚਾਰ। ਸਰਨ ਸਮਾਈ ਦਾਸ ਹਿਤ, ਉੱਚੇ ਅਗਮਾ ਪਾਰ। ਅਗਮ ਪਦਾਰਥ ਸਾਸ਼ਟ ਸਿੱਧ, ਨਾਮ ਮਹਾਰਸ ਮਾਹੀ। ਸੁਪਰਸਨ ਪਏ ਕੇਸਵਾ, ਸੇ ਜਨ ਹਰ ਗੁਣ ਗਾਹੀ। ਮਾਤ ਪਿਤਾ ਸੁਤ ਬੰਧ ਪੂ, ਤੂੰ ਮੇਰੇ ਪ੍ਰਾਣ ਆਧਾਰ। ਸਾਧ ਸੰਗ ਨਾਨਕ ਭਜੈ, ਬਿਖਤਰਿਆ ਸੰਸਾਰ। ਗੌੜੀ ਬਰਾਗਣ ਰਹੋਏ, ਕੇ ਸੰਤ ਕਹਿ ਕਰ ਮਹੱਲਾ ਪੰਜਵਾਂ। ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ। ਹੈ ਕੋਈ ਰਾਮ ਪਿਆਰੋ ਗਾਵੈ, ਸਰਬ ਕਲਿਆਣ ਸੁਖ ਸਜ ਪਾਵੀ ਰਹੋ। ਮਨ ਮਨ ਖੋਜਿਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਜਿਨ ਹਰ ਪਾਇਆ ਸੇ ਵਡਪਾਗੀ, ਬਰਮਾਦਿਕ ਸਨਕਾਦਿਕ ਚਾਹੀ। ਜੋਗੀ ਜਤੀ ਸਿਧ ਹਰ ਆਹੀ, ਜਿਸੇ ਪ੍ਰਾਪਤ ਸੋ ਹਰ ਗੁਣ ਗਾਹੀ। ਤਾਂ ਕੀ ਸਰਨ ਜਿਨ ਬਿਸਰਤ ਨਾਹੀ, ਵਡਭਾਗੀ ਹਰ ਸੰਤ ਮਲਾਹੀ। ਜਨ ਮਰਨ ਤੈ ਮੂਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ। ਬਿਨੋ ਸੁਨੋ ਪ੍ਰਭੂ ਚ ਅਪਾਰੇ, ਨਾਨਕ ਮੰਗਤ ਨਾਮ ਆਧਾਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ। ਕਵਣ ਗੁਣ ਪ੍ਰਾਣ ਪਤ ਮਿਲਿਓ ਮੇਰੇ ਮਾਈ ਰਹੋ। ਰੂਪਹੀਨ ਬੁੱਧ ਬਲਹੀਨੀ, ਮੋਹੇ ਪ੍ਰਦੇਸ਼ਨ ਦੂਰ ਤੇ ਆਈ। ਨਾ ਹਿਨ ਦਰਬ ਨਾ ਜੋਬਣ ਮਾਤੀ, ਮੋਹੇ ਨਾਥ ਕੀ ਕਰੋ ਸਮਾਈ। ਖੋਜਿਤ ਖੋਜਿਤ ਪਈ ਬਰਾਗਣ, ਪ੍ਰਭ ਦਰਸ਼ਨ ਕੋ ਹਉ ਪਿਰਤ ਤਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬਜਾਈ। ਗੌੜੀ ਮਹੱਲਾ ਪੰਜਵਾਂ। ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲਾਗਿਓ ਮੋਹੇ ਕਰੋ ਬੇਨੰਤੀ। ਕੋ ਸੰਤ ਮਿਲੇ ਵਡਭਾਗੀ ਰਹੋ, ਮਨ ਅਰਪਿਓ ਤਨ ਰਾਖਿਓ ਆਗੇ। ਮਨ ਕੀ ਮਤ ਮੋਹੇ ਸਗਲ ਤੇ ਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ। ਅਨ ਦਿਨ ਫਿਰਿਓ ਤਿਸ ਫਿਰੇ ਬੈਰਾਗੀ, ਪੂਰਬ ਕਰਮ ਅੰਕੁਰ ਜਾ ਪ੍ਰਗਟੇ। ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਦੇਰ ਮਿਲਤ ਹਰ ਨਾਨਕੇ। ਜਨਮ ਜਨਮ ਕੀ ਸੋਈ ਜਾਗੀ। ਗੌੜੀ ਮਹੱਲਾ ਪੰਜਵਾਂ। ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸਰਨ ਗਹੋ ਪੂਰਨ ਰਾਮ। ਰਤਨ ਹੀਰੇ ਸੰਗ ਰਾਖ ਰਹੋ, ਪਰਮ ਕੀ ਕੋਈ ਤਿਸੇ ਰਸ ਪੰਕਜ। ਆ ਤੀਖਣ ਮੋਹੇ ਕੀ ਫਾਸ, ਕਾਟਨ ਹਾਰ ਜਗਤ ਗੁਰ ਗੋਬਿੰਦ। ਚਰਨ ਕਮਲ ਤਾਂ ਕਿ ਕਰੋ ਨਿਵਾਸ, ਕਰ ਕਿਰਪਾ ਗੋਬਿੰਦ ਪ੍ਰਪ੍ਰੀਤਮ। ਦੀਨਾ ਨਾਥ ਸੁਨੋ ਅਰਦਾਸ, ਕਰ ਗਹਿ ਲਿਹੋ ਨਾਨਕ ਕੀ ਸਵਾਮੀ। ਜੀਉ ਪਿੰਡ ਸਭ ਤੁਮਰੀ ਰਾਸ। ਗੌੜੀ ਮਹੱਲਾ ਪੰਜਵਾਂ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋ ਦਿਨ ਰਹਿਣੀ ਹੈ। ਕੋਈ ਸੰਤ ਮਲਾਵੇ ਨੇਰਾ ਰਹੋ, ਸੇਵਾ ਕਰਿਓ ਦਾਸ ਦਾਸਨ ਕੀ। ਅਣਕ ਪਾਂ ਤਿਸ ਕਰੋ ਨਹੋਰਾ, ਤੋਲਾ ਤਾਰੇ ਤੋਲੇ ਸੁਖ ਸਗਲੇ। ਬਿਨ ਹਰ ਦਰਸ ਸਭੋ ਹੀ ਥੋੜਾ, ਸੰਤ ਪ੍ਰਸ਼ਾਦ ਗਾਏ ਗੁਣ ਸਾਗਰ। ਜਨਮ ਜਨਮ ਕੋ ਜਾਤ ਬਿਹੋਰਾ, ਨੰਦ ਸੁਖ
ਪੇਟਤ ਹਰ ਨਾਨਕ ਜਨਮ ਕਿਰਤਾਰਥ ਸਫਲ ਸਵੇਰਾ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਏਕੇ ਓਂਕਾਰੀ ਸਤਿਗੁਰ ਪ੍ਰਸ਼ਾਦ ਕਿਨ ਬਿਦ ਮਿਲੇ ਗੁਸਾਈ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਿਜ ਸੁਖਦਾਤਾ ਮੋਹਿ ਮਾਰਗ ਦੇ ਬਤਾਈ ਰਹੋ ਅੰਤਰ ਅਲਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ ਮਾਇਆ ਮੋਹ ਸਭੋ ਜਗ ਸੋਇਆ ਇਹ ਪਰਮ ਕਹੋ ਕਿਉਂ ਜਾਈ ਏਕਾ ਸੰਗਤ ਇੱਕ ਗ੍ਰਹਿ ਵਸਤੂ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਚ ਦੁਹੇਲੇ ਉਹ ਬਸਤ ਅਗੋਚਰ ਠਾਈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੂੰਜੀ ਗੁਰ ਸਿਉ ਪਾਈ ਅਣਕੋ ਪਾਓ ਕਰੇ ਨਹੀਂ ਪਾਵੀ ਬਿਨ ਸਤਿਗੁਰੂ ਸਰਨਾਈ ਜਿਨਕੇ ਬੰਧਨ ਘਾਟੇ ਸਤਿਗੁਰੂ ਤਿੰਨ ਸਾਧ ਸੰਗਤ ਲਿਵਲਾਈ ਪੰਚ ਜਨਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨਾ ਪਾਈ ਮੇਰੇ ਰਾਮ ਰਾਈ ਇਨ ਬਿਦ ਮਿਲੈ ਗੁਸਾਈ ਸਹਿਜ ਪਿਆ ਪਰਮ ਖਿਨ ਮੈਂ ਨੱਠਾ ਸਹਿਜ ਪਿਆ ਪਰਮ ਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹੋ ਦੂਜਾ ਗੌੜੀ ਮਹੱਲਾ ਪੰਜਵਾਂ ਐਸੋ ਪਰਚਿਓ ਪਾਇਓ ਕਰੀ ਕਿਰਪਾ ਦਿਆਲ ਬੀਠਲੇ ਸਤਿਗੁਰ ਮੋਹੇ ਬਤਾਇਓ ਰਹੋ ਜਤ ਕਤ ਪੇਖਿਓ ਤਤ ਤਤ ਤੁਮਹੀ ਮੋਹੇ ਇਹ ਵਿਸਵਾਸ ਖੋਏ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੈ ਰਗਰਾਇਓ ਲਹਿਓ ਸਹਿਸਾ ਬੰਧਨ ਗੁਰ ਤਿਉਰੇ ਤਾਂ ਸਦਾ ਸਹਿਜ ਸੁਖ ਪਾਇਓ ਹੋਣਾ ਸਾ ਸੋਈ ਫੁਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰ ਪੜਦਾ ਖੋਲ ਦਿਖਾਇਓ ਨਾਉ ਨਿਦ ਨਾਮ ਨਿਧਾਨ ਇਕ ਠਾਈ ਤੋਂ ਬਾਹਰ ਕੈਠੀ ਜਾਇਓ ਏਕੇ ਕਣਕ ਅਣਕ ਪਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਪਰਮ ਗੁਰ ਖੋਈ ਹੈ ਇਮ ਤੱਤੇ ਤੱਤ ਮਲਾਇਓ ਗੌੜੀ ਮਹੱਲਾ ਪੰਜਵਾਂ ਆਉਦ ਕਟੇ ਦਿਨ ਸਰਾ ਨਾਰੀ ਮਨ ਗੁਰ ਮਿਲ ਪੈ ਕਾ ਸਵਾਰੀ ਰਹੋ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਇਹ ਸੰਸਾਰ ਵਿਕਾਰ ਸੰਸੈ ਸੈਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਈ ਪਿਆਵੇ ਇਹ ਰਸ ਅਕਥ ਕਥਾ ਤਿਨ ਜਾਣੀ ਜਾਂ ਕੋ ਆਈ ਸੋਈ ਬਿਹਾਜੂ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਵੋ ਸੁਖ ਸਹਿਜੀ ਬਹੁਰ ਨਾ ਹੋਏ ਗੋਫੇਰਾ ਅੰਤਰ ਜਾਮੀ ਪੁਰਖ ਵਿਧਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੀ ਸੁਖ ਮਾਂਗੇ ਮੋਕੋ ਕਰ ਸੰਤਨ ਕੀ ਤੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹਿ ਨਿਰਗੁਣ ਸਭ ਗੁਣ ਤੇਰੇ ਰਹੋ ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨਹਾਰੀ ਖੇਦ ਕਰੇ ਔਰ ਬਹੁਤ ਸੰਤਾਵੇ ਆਯੂ ਸਰਨ ਤੁਹਾਰੇ ਕਰ ਕਰ ਹਾਰਿਉ ਅਣਕ ਬਹੁ ਭਾਤੀ ਛੋਡ ਕਤੂ ਨਾਹੀ ਏਕ ਬਾਤ ਸੁਣਤਾ ਕੀ ਓਟਾ ਸਾਧ ਸੰਗ ਮਿਲ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨਕੇ ਤੇ ਤੀਰ ਜਪਾਇਆ ਸੰਤੀ ਮੰਤ ਦਿਓ ਮੋਹ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾਂ ਬਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾਂ ਉਹ ਬਨਾਸੀ ਰਾਇਆ ਨਿਰਪਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ ਰਹੋ ਏਕ ਮਹਿਲ ਤੂੰ ਹੋਏ ਉਫਾਰੂ ਏਕ ਮਹਿਲ ਨਿਮਾਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਗਰੀਬਾਨੋ ਏਕ ਮਹਿਲ ਤੂੰ ਪੰਡਿਤ ਭਗਤਾ ਏਕ ਮਹਿਲ ਖਲ ਹੋਤਾ ਏਕ ਮਹਿਲ ਤੂੰ ਸਭ ਕਿਛ ਗ੍ਰਹਿਜ ਏਕ ਮਹਿਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾਂ ਕਰੇ ਬਪਰੀ ਖੇਲਾਵਣ ਹਾਰੋ ਜਾਣੇ ਜੈਸਾ ਪੇਕ ਕਰਾਵੇ ਬਾਜੀਗਰ ਉਹ ਤੈਸੋ ਹੀ ਸਜ ਆਨੇ ਅਨਕ ਕੋਥਰੀ ਬਹੁਤ ਪਾਤ ਕਰੀਐ ਆਪ ਹੋਵਾ ਰਖਵਾਰਾ ਜੈਸੇ ਮਹਿਲ ਰੱਖੇ ਤੈਸਾ ਰਹਿਣਾ ਕਿਆ ਇਹ ਕਰੇ ਵਿਚਾਰਾ ਜਿਸ ਜਿਨ ਕਿਛ ਕੀਆ ਸੋਈ ਜਾਣੇ ਜਿਨ ਹੇ ਸਭ ਵਿਦ ਸਾਜੀ ਕਹੋ ਨਾਨਕੇ ਅੰਪਰ ਪਰ ਸਵਾਮੀ ਕੀਮਤੇ ਆਪਣੇ ਕਾਜੀ ਗੌੜੀ ਮਹੱਲਾ ਪੰਜਵਾਂ ਛੋੜ ਛੋੜ ਰੇ ਵਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਵਰ ਗਾਵਰ ਜਿਉਂ ਹਰ ਕਿਰਖੇ ਹਰਿਆਇਓ ਪਛੁਆ ਰਹੋ ਜੋ ਜਾਣੇ ਤੂੰ ਆਪਣੇ ਰਾ ਕਾਜੀ ਸੋ ਸੰਗ ਨਾ ਚਾਲੇ ਤੇਰੇ ਤਸੂਆ ਨਾਗ ਆਇਓ ਨਾਗ ਸਦਾਸੀ ਫੇਰ ਫਿਰਿਓ ਅਰਕਾਲ ਗਰਸੂਆ ਪੇਕ ਪੇਕੇ ਕਸੁੰਭ ਕੀ ਲੀਲਾ ਰਾਜ ਮਾਚ ਤਿਨਹੂੰ ਲਓ ਹਸੂਆ ਸੀਜਿਤ ਡੋਰ
दिन सौ रहनी जी को काज न कीनो कछुआ करत करते मही बिर तानो हारियो उकते तन खिनो सिवा जे मोहियो उन मोहनी बाला उसते कटे नहीं रस तसुआ जग ऐसा मोहे गुरे दिखायो तो सरन पयो ताज गर्व सुबा मार्ग प्रभ के संत बतायो दृढ़ी नानके दास भगत हर जसुआ गौड़ी महला पंजमा तुझ बिन कवन हमारा मेरे प्रीतम प्राण अधारा रहो अंतर की बिद तुम ही जानी तुम ही सजन सुहेले सर्व सुखा मैं तुझ ते पाए मेरे ठाकर अगह अतोले वर न साके तुमरे रंगा गुण निदान सुखदाते अगमा गोचर प्रभ बनासी पूरे गुरते जाते परम पाओ काट किए ने केवल जपते हों मैं मारी जन्म मरण को चुके सहसा साध संगत दरसारी चरण बखार करो गुर सेवा बार जाओ लख बरिया जे प्रसादे पाओ जल तरिया जन नानक प्रिया संग मिरिया गौड़ी महला पंजमा तुझ बिन कवन रिजावे तू ही तेरो रूप सगल देख मोही रहो सुर्ग प्याले मृत भू मंडल सर्ब समानो एक ओही शिव शिव करते सगल कर जोरे सर्ब माया ठाकर तेरी दोही पतित पावन ठाकर नाम तुमरा सुखदाई निर्मल सितलोही ज्ञान त्यान नानक वड्याई संत तेरे सिंगाल गलोही गौड़ी महला पंजमा मिलो प्यारे जिया प्रभ किया तुम्हारा थिया रहो अनक जन्म बहु जोनी भरमया बहर बहर दुख पाया तुमरी कृपा ते मानक दे पाई है देहो दर्स हर राया सोई होवा जो तिस भाणा अवर के नहीं कीता तुमरे पाने परम मोह मोया जागत नाही सुता बिनो सुनो तुम प्राण पति प्यारे कृपा निध दयाला राख लिहो पिता प्रभ मेरे नाथा कर पित पाला जिसनो तुम्हें दिखायो दर्शन साध संत कै पाछे कर कृपा तुर दे संतन की सुख नानक ए बाछे गौड़ी महला पंजमा हउ तां कै बलहारी जाके केवल नाम अधारी रहो महमा तां की केतक गणिया जन पार ब्रह्म रंग राते सुख सहज आनंद तिन संग उन समसर अवर न जाते जगत उदारन से आए जो जन दर्श प्यासा उनकी सरन परे सो तरिया संत संग पूर्ण आसा तां के चरण परो ता जीवा जन के संग निहाला भगतन की रेन होए मन मेरा हो प्रभु कृपाला राज जोबन अवद जो दीसे सब किस जुग मैं कटिया नाम निदान सद नवतन निर्मल ए नानक हर तन खाटिया गौड़ी महला पंजमा जोग जुगते सुने आयो गुरते मोह को सतगुर शब्द बजायो रहो नौखंड पृथ्वी इस तन मैं रव्या निमख निमख नमस्कारा दीख्या गुर की मुंदरा किया कानी दृढ़ो एक निरंकारा पंच चेले मिल पए कतरा एक सके वस किए दस बरागन आज्ञाकारी तब निर्मल जोगी थिए परम जराए चराई बपूता पंथ एक कर पेखिया सहज सुख सो कीनी भगता जो ठाकर मस्तक लेखिया जय पौ नाही तै आसन बांध्यो सिंगे अनहत बाणी तत् विचार डंडा कर राख्यो जुगत ना मन पाणी ऐसा जोगी वडभागी पेटे माया के बंधन काटे सेवा पूज करो तिस मूर्त की नानक तिस पग चाटे गौड़ी महला पंजमा अनूप पदारते नाम सुनो सगल पते आयले मीता हर औखद जांको गुर दिया तां कै निर्मल चीता रहो अंधकार मिट्यो तै तन ते गुर शब्द दीपक पर गासा परम की जाली तां की काटी जांको साध संगत विश्वासा तारीले पवजले तारू बिखड़ा बहुत साधु संगा पूरन होई मन की आसा गुर पेट्यो हर रंगा नाम खजाना भगती पाया मन तन तृप्त काई नानक हर जियो तां को देवे जां को हुक्म मनाए
ਗੌੜੀ ਮਹੱਲਾ ਪੰਜਵਾਂ ਦਇਆ ਮਾਇਆ ਕਰ ਪ੍ਰਾਣ ਪਤ ਮੋਰੇ ਮੋਹਿਆ ਨਾਥ ਸਰਨ ਪ੍ਰਭ ਤੋਰੀ ਅੰਧ ਕੂਬ ਮੈਂ ਹੱਥ ਦੇ ਰਾਖੂ ਕਛੂ ਸਿਆਨਪ ਉਕਤ ਨਾ ਮੋਰੀ ਰਹੋ ਕਰਨ ਕਰਾਵਣ ਸਭ ਕਿਛ ਤੁਮ ਹੀ ਤੁਮ ਸਮਰਤ ਨਹੀਂ ਅਨਹੋਰੀ ਤੁਮਰੀ ਗਤਮਤ ਤੁਮ ਹੀ ਜਾਣੀ ਸੇ ਸੇਵਕ ਜਿਨ ਪਾਗਮਤ ਹੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੀ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੀ ਜੈਸੀ ਦ੍ਰਿਸ਼ਟ ਉਹ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਸੋਈ ਮੈਂ ਲੱਖ ਕਰੋੜੀ ਜਾਂ ਕੇ ਹੀ ਆ ਪ੍ਰਗਟ ਪ੍ਰਭ ਹੋਵਾ ਅਨ ਦਿਨ ਕੀਰਤਨ ਰਸਰ ਰਮੋਰੀ ਤੁਮ ਸਮਰਥ ਆ ਪਾਰ ਆ ਤੂਚੇ ਸੁਖਦਾਤੇ ਪ੍ਰਭ ਪ੍ਰਾਣ ਅਧੂਰੀ ਨਾਨਕੋ ਪ੍ਰਭ ਕੀ ਜੇ ਕਿਰਪਾ ਹੁਣ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੇ ਸੰਤੋ ਨਿਬਾਹ ਲਿਹੋ ਮੈਂ ਮੋਹ ਕੋ ਪੁਰਖ ਬਦਾਤੇ ਓੜ ਪਚਾਵੋ ਦਾਤੇ ਰਹੋ ਤੁਮਰਾ ਮਰਮ ਤੁਮ ਹੀ ਜਾਣਿਆ ਤੁਮ ਪੂਰਨ ਪੁਰਖ ਬਦਾਤੇ ਰਾਖੋ ਸ਼ਰਨ ਅਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਹਿਤ ਚਰਨ ਤੁਮਾਰੇ ਤੁਮ ਜਾਣੋ ਆਪਣੇ ਪਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ ਈਤ ਊਤ ਪ੍ਰਭ ਤੁਮ ਸਮਰਥਾ ਸਭ ਕਿਛ ਤੁਮਰੇ ਹਾਥੀ ਐਸਾ ਨਿਧਾਨ ਦਿਹੋ ਮੋਕੋ ਹਰ ਜਨ ਚਾਲੇ ਹਮਾਰੇ ਸਾਥੀ ਨਿਰਗੁਣਿਆਰੀ ਕੋ ਗੁਣ ਕੀਜੇ ਹਰ ਨਾਮ ਮੇਰਾ ਮਨ ਜਾਪੀ ਸੰਤ ਪ੍ਰਸ਼ਾਦ ਨਾਨਕ ਹਰ ਪੀਟੀ ਮਨ ਤਨ ਸੀਤਲ ਤਰਾਪੀ ਗੌੜੀ ਮਹੱਲਾ ਪੰਜਵਾਂ ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਪਏ ਦਿਆਲ ਦੇਵ ਰਹੋ ਕਾਟ ਜੇਵਰੀ ਕਿਉ ਦਾਸਰੂ ਸੰਤਨ ਟਹਿਲਾਇਓ ਏਕ ਨਾਮ ਕੋ ਥਿਓ ਪੁਜਾਰੀ ਮੋਕੋ ਅਚਰਜ ਗੁਰੇ ਦਿਖਾਇਓ ਪਯੋ ਪ੍ਰਗਾਸ ਸਰਬੁਜਿਆਰਾ ਗੁਰ ਗਿਆਨ ਮਨਹਿ ਪ੍ਰਗਟਾਇਓ ਅੰਮ੍ਰਿਤ ਨਾਮ ਪਿਓ ਮਨ ਤ੍ਰਿਪਤਿਆ ਅਨਪੈ ਠਹਿਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖਿਆਂ ਠਾਉ ਗਵਾਇਓ ਜਿਉਂ ਸੁਪਰਸਨ ਪਏ ਪ੍ਰਭ ਠਾਕਰ ਸਭ ਆਨੰਦ ਰੂਪ ਦੇਖਾਇਓ ਨਾ ਕਿਸੇ ਆਵਤ ਨਾ ਕਿਸ ਜਾਵਤ ਸਭ ਖੇਲ ਕੀਓ ਹਰ ਰਾਇਓ ਕਹੋ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰ ਨਾਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਉੱਟ ਗਈ ਜੈ ਰੇ ਜਿਨ ਤਾਰੇ ਬ੍ਰਹਮੰਡ ਖੰਡ ਹਾਰੇ ਤਾਂ ਕਹੋ ਨਾਮ ਜਪੀ ਜੈ ਰੇ ਰਹੋ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਆ ਰੇ ਜੇ ਜੋ ਪ੍ਰਭ ਕਰੇ ਸੋਈ ਪਲ ਮਾਨੋ ਸੁਖ ਦੁਖ ਉਹੀ ਤਿਆਈਆ ਰੇ ਕੋਟ ਪਤਿਤ ਉਦਾਰੇ ਖਿਨਮਾ ਕਰਤੇ ਬਾਰ ਨਾ ਲਾਗੇ ਰੇ ਦੀਨ ਦਰਦ ਦੁਖ ਪੰਜਨ ਸਵਾਮੀ ਜਿਸ ਪਾਵੀ ਤਿਸੈ ਨਵਾਜੇ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ ਦਿਨ ਦੇ ਟੁੱਟ ਨਹੀਂ ਤਿਸ ਕਰਤੇ ਪੂਰ ਹੋ ਰਤਨਾਗਰ ਰੇ ਜਾਚਕ ਜਾਚੀ ਨਾਮ ਤੇਰਾ ਸਵਾਮੀ ਕਟ ਕਟ ਅੰਤਰ ਸੋਈ ਰੇ ਨਾਨਕ ਦਾਸ ਤਾਂ ਕੀ ਸਰਨਾਈ ਜਾਂ ਤੇ ਬਿਰਥਾ ਨਾ ਕੋਈ ਰੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇਹ ਕਿਉਂ ਕਾਰੀ ਸਤਿਗੁਰ ਪ੍ਰਸ਼ਾਦ ਹਰ ਹਰ ਕਬੂ ਨਾ ਮਨੋ ਵਿਸਾਰੇ ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਿਤ ਪਾਰੇ ਰਹੋ ਮਹਾਕਾਸ਼ਟ ਕਾਟੇ ਖਿਨ ਭੀਤਰ ਰਸਨਾ ਨਾਮ ਚਿਤਾਰੇ ਸ਼ੀਤਲ ਸ਼ਾਂਤ ਸੁਖਾਰ ਸਰਨੀ ਜਲਤੇ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੇ ਪਵਜਲ ਪਾਰ ਉਤਾਰੇ ਚਰਨ ਕਮਲ ਰਾਧ ਤਮਨ ਮੈਂ ਜਮ ਕੀ ਤਰਾਸ ਬਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਅਗਮ ਅਪਾਰੇ ਗੁਣ ਗਾਵਤ ਤਿਆਵਤ ਸੁਖ ਸਾਗਰ ਜਿਵੇ ਜਨਮ ਨਾ ਹਾਰੇ ਕਾਮ ਕ੍ਰੋਧ ਲੋ ਮੋਹ ਮਨ ਮੈਲੀਨੋ ਨਿਰਗੁਣ ਕੇ ਦਿਤਾਰੇ ਕਰ ਕਿਰਪਾ ਆਪਣੋ ਨਾਮ ਦੀਜੇ ਨਾਨਕ ਸਦ ਬਲਹਾਰੇ ਰਾਗ ਗੌੜੀ ਚੇਤੀ ਮਹੱਲਾ ਪੰਜਵਾਂ ਏਕ ਓਂਕਾਰੀ ਸਤਿਗੁਰ ਪ੍ਰਸ਼ਾਦ ਸੁਖ ਨਹੀਂ ਰੇ ਹਰ ਭਗਤੀ ਬਿਨਾਂ ਜੀਤ ਜਨਮ ਇਹੋ ਰਤਨਾ ਮੌਲਿਕ ਸਾਧ ਸੰਗਤ ਜਪ ਏਕ ਖਿਨਾ ਰਹੋ ਸੁਤੇ ਸੰਪਤ ਬਨੰਤਾ ਬਨੋਦ ਛੋੜ ਗਏ ਬਹੁ ਲੋਕ ਭੋਗ ਹੈ ਵਰਗਾਵਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਵਾ ਚੰਦਨ ਦੇ ਫੂਲਿਆ ਸੋ ਤਨ ਤਾਰੇ ਸੰਗ ਰੂਲਿਆ ਮੋਹ ਮਾਇਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਤਨ ਤਰਬੇ
ਹਰਿ ਨਾਮਨੋ। ਸਾਗਰ ਲਹਿਰ ਸੰਸਾ ਸੰਸਾਰ ਗੁਰ ਬੋਹਿਤੇ ਪਾਰ ਗ੍ਰਾਮਨੋ ਰਹੋ। ਕਾਲੇ ਕਾਲਖ ਅੰਧਿਆਰੀਆਂ ਗੁਰ ਗਿਆਨ ਦੀਪਕ ਉਜਿਆਰੀਆਂ। ਵਿਖੇ ਵਿਖਿਆ ਪਸਰੀ ਅਤ ਕਣੀ ਉਭਰੇ ਜਪ ਜਪ ਹਰ ਗੁਣੀ। ਮਤਵਾਰੋ ਮਾਇਆ ਸੋਇਆ ਗੁਰ ਪੇਟ ਤੇ ਪਰਮ ਪਉ ਖੋਇਆ। ਕਉ ਨਾਨਕ ਏਕ ਧਿਆਇਆ ਘਟ ਘਟ ਨਦਰੀ ਆਇਆ। ਗੌੜੀ ਮਹੱਲਾ ਪੰਜਵਾਂ ਦੀਵਾਨ ਹਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰ ਹੇ ਟੇਕ ਰਹੋ। ਅਣਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ। ਗੁਰ ਚਾਕਰ ਲੈ ਲਾਇਆ ਮਾਇਆ ਮਾਰੇ ਪੰਚ ਬਿਖਾਦੀਆਂ। ਗੁਰ ਕਿਰਪਾ ਤੇ ਦਲ ਸਾਧਿਆ ਬਖਸ਼ੀਸ਼ ਵਜੋਂ ਮਿਲੇ ਏਕ ਨਾਮ। ਸੁਖ ਸਹਿਜ ਆਨੰਦ ਵਿਸਰਾਮ ਪ੍ਰਭ ਕੇ ਚਾਕਰ ਸੇ ਭਲੇ ਨਾਨਕ ਤਿੰਨ ਮੁਖ ਉਜਲੇ। ਗੌੜੀ ਮਹੱਲਾ ਪੰਜਵਾਂ ਜੀਰੇ ਓਲਾ ਨਾਮਕਾ ਅਵਰ ਕੇ ਕਰਨ ਕਰਾਮ ਨੂੰ ਤਿੰਨ ਮੈਂ ਪਉ ਹੈ ਜਾਮਕਾ ਰਹੋ। ਅਵਰ ਜਤਨ ਨਹੀਂ ਪਾਈਐ ਵੱਡੇ ਭਾਗ ਹਰ ਧਿਆਈਐ। ਲਾਖ ਹਿਕਮਤੀ ਜਾਣੀਆਂ ਆਗੇ ਤਿਲ ਨਹੀਂ ਮਾਨੀਆਂ। ਇਹ ਬੰਦੀ ਕਰਮ ਕਮਾਵਣੋ ਗ੍ਰਹਿ ਬਾਲੂ ਨੀਰ ਬਿਹਾਵਣੇ। ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ। ਗੌੜੀ ਮਹੱਲਾ ਪੰਜਵਾਂ ਬਾਰਨੈ ਬਲਹਾਰਨੈ ਲਖ ਬਰੀਆਂ। ਨਾਮ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਰਹੋ। ਕਰਨ ਕਰਾਮਣ ਤੂੰ ਹੀ ਏਕ ਜੇ ਜੰਤ ਕੇ ਤੂੰ ਹੀ ਟੇਕ। ਰਾਜਮਣ ਪ੍ਰਭ ਤੂੰ ਤਨੀ ਤੂੰ ਨਿਰਗਣ ਤੂੰ ਸਰਗੁਣੀ। ਈਹਾ ਊਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ। ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤਕੀਆ ਤੂੰ ਹੀ ਤਾਣ। ਗੌੜੀ ਮਹੱਲਾ ਪੰਜਵਾਂ ਹਰ ਹਰਿ ਹਰ ਅਰਾਧਿਆ। ਸੰਤ ਸੰਗੇ ਹਰ ਮਨ ਵਸੈ ਪਰਮ ਪਉ ਮੋਹ ਪਉ ਸਾਦੀਆ ਰਹੋ। ਵੇਦ ਪ੍ਰਾਣ ਸਿਮਰਤ ਭਣੇ ਸਭ ਊਚ ਬਿਰਾਜਤ ਜਨ ਸੁਣੇ। ਸਗਲ ਅਸਥਾਨ ਪੈ ਪੀਤ ਚੀਨ ਰਾਮ ਸੇਵਕ ਹੈ ਰਹਿਤ ਕੀਨ। ਲੱਖ ਚੁਰਾਸੀ ਜੋਨ ਫਿਰੇ ਗੋਬਿੰਦ ਲੋਗ ਨਹੀਂ ਜਨ ਮਰੇ। ਬਲਬਦ ਸਿਆਣਪ ਹਉਮੇ ਰਹੀ ਹਰ ਸਾਧ ਸਰਨ ਨਾਨਕ ਗਹੀ। ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਐ। ਨੀਤ ਨੀਤ ਹਰ ਸੇਵੀਐ ਸਾਸ ਸਾਸ ਹਰ ਤਿਆਈਐ ਰਹੋ। ਸੰਤ ਸੰਗ ਹਰ ਮਨ ਵਸੇ ਦੁਖ ਦਰਦ ਅਨੇਰਾ ਪਰਮ ਨਸੇ। ਸੰਤ ਪ੍ਰਸਾਦ ਹਰ ਜਾਪੀਐ ਸੋ ਜਨ ਦੁਖ ਨਾ ਵਿਆਪੀਐ। ਜਾਂ ਕੋ ਗੁਰ ਹਰੇ ਮੰਤਰ ਦੇ ਸੋ ਉਭਰੇ ਮਾਇਆ ਅਗਨਤੀ। ਨਾਨਕ ਕੋ ਪ੍ਰਭ ਮਾਇਆ ਕਾਰੇ ਮੇਰੇ ਮਨ ਤਨ ਵਾਸੇ ਨਾ ਮਹਾਰੇ। ਗੌੜੀ ਮਹੱਲਾ ਪੰਜਵਾਂ ਰਸਨਾ ਜਪਿਆ ਏਕ ਨਾਮ। ਈਹਾ ਸੁਖ ਆਨੰਦ ਕਣਾ ਆਗੇ ਜੀ ਕੈ ਸੰਗ ਕਾਮ ਰਹੋ। ਕਟਿਆ ਤੇਰਾ ਅਹੰਗ ਰੋਗ ਤੂੰ ਗੁਰ ਪ੍ਰਸ਼ਾਦ ਕਰ ਰਾਜ ਜੋਗ। ਹਰ ਅਸ ਜਿਨ ਜਨ ਚਾਖਿਆ ਤਾਂ ਕੀ ਤਿਸ ਨਾ ਲਾਥਿਆ। ਹਰ ਬਿਸਰਾਮ ਨਿਦ ਪਾਇਆ ਸੋ ਬਹੁਰ ਨਾ ਕਤਹੀ ਧਾਇਆ। ਹਰ ਹਰਿ ਨਾਮ ਨਾ ਹਰ ਹਰਿ ਨਾਮ ਜਾਂ ਕੋ ਗੁਰਦੀਆ। ਨਾਨਕ ਤਾਂ ਕਾ ਪਉ ਗਿਆ। ਗੌੜੀ ਮਹੱਲਾ ਪੰਜਵਾਂ ਜਾਂ ਕੋ ਬਿਸਰੇ ਰਾਮ ਨਾਮ ਤਾਂ ਹੂੰ ਕੋ ਪੀਰ। ਸਾਧ ਸੰਗਤ ਮਿਲ ਹਰ ਰਵੇ ਸੇ ਗੁਣੀ ਗਹੀਰ ਰਹੋ। ਜਾਂ ਕੋ ਗੁਰਮੁਖ ਹਿਰਦੇ ਬੁੱਧ ਤਾਂ ਕੈ ਕਰ ਤਲ ਨਵ ਨਿਧ ਸਿੱਧ। ਜੋ ਜਾਣੇ ਹਾਰੇ ਪ੍ਰਭ ਤਣੀ ਕਿਸੇ ਨਾਹੀ ਤਾਂ ਕਹਿ ਕਮੀ। ਕਰਨੇ ਹਰ ਪਛਾਣਿਆ ਸਰਵ ਸੁਖ ਰੰਗ ਮਾਣਿਆ। ਹਰ ਤਨ ਜਾਂ ਕੈ ਗ੍ਰਹਿ ਵਸੇ ਕਹੋ ਨਾਨਕ ਤਿੰਨ ਸੰਗ ਦੁਖ ਨਸੇ। ਗੌੜੀ ਮਹੱਲਾ ਪੰਜਵਾਂ ਗਰਭ ਬਡੋ ਮੁਲ ਇਤਨੋ ਰਹਿਣ ਨਹੀਂ ਗਹ ਕੀਤਨੋ ਰਹੋ। ਬਿਬਰ ਜਾਤੇ ਬੇਦ ਸੰਤਨਾ ਯਾਹੂ ਸਿਓਰੇ ਹਿਤਨੋ। ਹਾਰ ਜਵਾਰ ਜੁਆ ਬਿਦੇ ਇੰਦਰੀ ਵਸਲੈ ਜਿਤਨੋ। ਹਰਨ ਪਰਨ ਸਪੂਰਨਾ ਚਰਨ ਕਮਲ ਰੰਗ ਰਿਤਨੋ। ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦਮਾ ਦਿੱਤਨੋ। ਗੌੜੀ ਮਹੱਲਾ ਪੰਜਵਾਂ ਮੋਹੇ ਦਾਸਰੂ ਠਾਕਰ ਕੋ ਤਾਨ ਪ੍ਰਭ ਕਾ ਖਾਣਾ ਰਹੋ। ਐਸੋ ਹੈ ਰੇ ਖਸਮ ਹਮਾਰਾ ਖਿਨ ਮੈਂ ਸਾਜ ਸਵਾਰਨ ਹਾਰਾ। ਕਾਮ ਕਰੀ ਜੇ ਠਾਕਰ ਭਾਵਾਂ ਗੀਤ ਚਰਿਤ ਪ੍ਰਭ ਕੇ ਗੁਣ ਗਾਵਾਂ। ਸਰਨ ਪਰਿਉ ਠਾਕਰ ਵਜੀਰਾ ਤਿਨ ਦੇਖ ਮੇਰਾ ਮਨ ਤੀਰਾ। ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾ ਕਾਰਾਂ। ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸੋ ਹਉਮੈ ਤੋਰੈ ਇਸ ਮਿੱਠੀ ਤੇ ਇਹ ਮਨ ਹੋਰੈ ਰਹੋ। ਅਗਿਆਨੀ ਮਨਕ ਪਇਆ ਜੋ ਨਾਹੀ ਰੇ ਲੋਰੈ। ਰਹਿਣ ਅਧਿਆਰੀ ਕਾਰੀਆਂ ਕਵਣ ਜੁਗਤ ਜਿਤ ਭੋਰੈ। ਪਰਮਤੋ ਪਰਮਤੋ ਹਾਰਿਆ ਅਣਕ ਵਿਧੀ ਕਰ ਟੋਰੇ। ਕਹੋ ਨਾਨਕ ਕਿਰਪਾ ਪਈ ਸਾਧ ਸੰਗਤ ਨਿਧ ਮੋਰੈ।
गौड़ी महला पंजवा चिंता मन करना मे रहो दीन दयाल पार ब्रह्म जाके सिमरन सुख पई काल पुरखा अगाद बोध सुनत जसो कोट अग खय कृपा निध प्रभ मया धारे नानके हर हरे नाम ले। गौड़ी पूर्वी महला पंजवा मेरे मन सरन प्रभ सुख पाए जा दिन बिसरे प्राण पत सुखदाता सो दिन जात अजाए रहो एक रैन कै पहुन तुम आए बहु जुगास बंधाए ग्रह बंदर संपे जो दिसे तो तरवर की छाए तन मेरा संपे सब मेरी बाग मिलक सब जाई देवन हारा बिसरो ठाकर खिन मैं होत पराए पहरे बागा कर शनाना चोवा चंदन लाए निरपौ निरंकार नहीं चीनिया ज्यों हस्ती न वाई ज्यों होए कृपाल ता सतगुरु मेले सब सुख हर के नाए मुक्त पया बंधन गुर खोले जन नानक हर गुण गाए। गौड़ी पूर्वी महला पंजवा मेरे मन गुर गुरे गुर सद करिया रतन जन्म सफल गुर किया दर्शन कोबल हरिया रहो जे ते सास ग्रास मन लेता ते ही गुण गाइया ज्यो होए दयाले सतगुरु अपना ता ए मत बुद्धि पाइया मेरे मन नाम ले जम बंते छूटे सर्ब सुखां सुख पाइया सेव स्वामी सतगुरु दाता मन बंसत फल पाइया नाम इष्ट मीत सुतकर्ता मन संग तोहारी चाली कर सेवा सतगुरु अपने की गुर ते पाइया पाले गुर कृपाल कृपा प्रभ तारी बिन से सर्बा देसा नानक सुख पाया हर कीर्तन मिट्यो सगल कलेसा। राग गौड़ी महला पंजवा एक ओंकारी सतगुरु प्रसाद तिसना बिरले ही की बूजी है रहो कोट जोड़े लाख करोड़े मन ना होरे परे परे ही को लूजी है सुंदर नारी अनक प्रकारी पर ग्रह बिकारी बुरा पला नहीं सूजी है अनक बंधन माया परमत परमाया गुण निध नहीं गाया मन बिखे ही मैं लूजी है जाको रे कृपा करे जीवत सोई मरे हे साध संग माया तरे नानक सोजन दर हर सी जी है। गौड़ी महला पंजवा सब हो को रस हर हो रहो कहूं जो कहूं भोग कहूं ज्ञान कहूं त्यान कहूं को दंड तर हो कहूं ताप कहूं जाप कहूं पूजा होम नेम कहो हो गौण कर हो कहूं तीर कहूं नीर कहूं वेद विचार नानका भगत प्रिया हो। गौड़ी महला पंजवा गुण कीरत निदमोरी रहो तू ही रस तू ही जस तू ही रूप तू ही रंग आसोट प्रभ तोरी तू ही माण तू ही तान गुर तोटी लै जोड़ी तू ही ग्रह तू ही बन तू ही गौ तू ही सुन है नानक नेर नेरी। गौड़ी महला पंजवा मातो हर रंग मातो रहो ओही पियो ओही खियो गुर है दियो दान कियो वाहो स्यों मन रातो ओही पाठी ओही पोचा ओही प्यारो ओही रुचा मन ओही सुख जातो सहज खेल आनंद खेल रहे फेर भय मेल नाने गुर शब्द परातो। राग गौड़ी मालवा महला पंजवा एक ओंकारी सतगुरु प्रसाद हर नाम लेहो मीता लेहो आगे बिखम पंथ पे आन रहो सेव सेव सदा सेव तेरे संग बस्त है काली कर सेवा तू साध की हो कटिया जम जाले होम जग तीर्थ किए बिच होम में बदे बिकारी नरक सुर्ग दुई पुंचना होए बहुर बहुर अवतार सेवपुरी ब्रह्म इंद्रपुरी ने चले को थाउ नाही बिन हर सेवा सुख नहीं हो सकते आवी जाही जैसे गुर उपदेसिया मैं तस कहा पकारी नान कहे सुन रे मना कर कीर्तन हुए अदार। राग गौड़ी माला महला पंजवा एक ओंकारी सतगुरु प्रसाद पायो बाल बुद्ध सुखरे हरक सुख हान मृत दुख सुख चित समशर गुर मिले रहो ज्यो लोहो किछ सोचो चितवो तो लो दुख न परे ज्यो कृपाल गुर पूरा भेटिया तो आनंद सहजे जे ते सियानब कर्म हो किए ते बंद परे जो साधु कर मस्तक धरेओ तब हम मुक्त पए ज्यों लो मेरो मेरो करतो
ਤੋਂ ਲੋ ਬਿਖ ਘੇਰੇ ਮਨ ਤਨ ਬੁੱਧੇ ਅਰਪੀ ਠਾਕਰ।

ਹਵੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜਗ ਤੇਖਤਾ ਸੁੱਟਤ ਹਵੈ ਭਗਤ ਮੁਕਤ ਕਾ ਕਾਰਨ ਸਵਾਮੀ ਮੂੜ ਤਾਹੇ ਬਿਸਰਾਵੈ ਜਨ ਨਾਨਕ ਕੋਟਨ ਮੇ ਕੋ ਭਜਨ ਰਾਮ ਕੋ ਪਾਵੈ ਗੌੜੀ ਮੁਹੱਲਾ ਨੌਵਾਂ ਸਾਧੋ ਇਹ ਮਨ ਗਹਿਆ ਨਾ ਜਾਇ ਚਾਂਚਲ ਤ੍ਰਿਸ਼ਨਾ ਸੰਗ ਬਸਤ ਹੈ ਜਾਤੇ ਥਿਰ ਨਾ ਰਹਾਈ ਰਹਾਓ ਕਠਿਨ ਕ੍ਰੋਧ ਘਟ ਹੀ ਕੇ ਭੀਤਰ ਜੈ ਸੁਦ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਰਲੀ ਨਾ ਤਾਸਿਓ ਕਛ ਨਾ ਬਸਾਈ ਜੋਗੀ ਜਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਵਿਦ ਬਨ ਆਈ ਗੌੜੀ ਮੁਹੱਲਾ ਨੌਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਓ ਪਤਤ ਪਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੈ ਸਿਮਰਤ ਤੁਮ ਕਾਹੇ ਬਿਸਰਾਵੋ ਤਜ ਅਭਿਮਾਨ ਮੋਹ ਮਾਇਆਪਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਗਤ ਪੰਥੇ ਹੋ ਗੁਰਮੁਖ ਹੋਏ ਤੁਮ ਪਾਵੋ ਗੌੜੀ ਮੁਹੱਲਾ ਨੌਵਾਂ ਕੋ ਮਾਈ ਭੁੱਲਿਓ ਮਨ ਸਮਝਾਵੈ ਬੀਦ ਪ੍ਰਾਣ ਸਾਧ ਮਗ ਸੁਨ ਕਰ ਨਿਮਖ ਨ ਹਰ ਗੁਣ ਗਾਵੈ ਰਹਾਉ ਦੁਰਲਭ ਦੇ ਭਾਏ ਮਾਨਸ ਕੀ ਬਿਰਥਾ ਜਨਮ ਸਰਾਵੈ ਮਾਇਆ ਮੋਹ ਮਹਾ ਸੰਕਟ ਬਨ ਤਾਸਿਓ ਰੁਚ ਉਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨਿਹੋ ਨਾ ਲਾਵੈ ਨਾਨਕ ਮੁਕਤ ਤਾਹੇ ਤੂੰ ਮਾਨੋ ਜੈ ਕਟ ਰਾਮ ਸਮਾਵੈ ਗੌੜੀ ਮੁਹੱਲਾ ਨੌਵਾਂ ਸਾਧੋ ਰਾਮ ਸਰਨ ਬਿਸਰਾਮਾ ਬੀਤ ਪ੍ਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋ ਮਾਇਆ ਮਮਤਾ ਪੁਨ ਓ ਬਿਖਿਨ ਕੀ ਸੇਵਾ ਹਰਕ ਸੋ ਪਰਸੇ ਜੈ ਨਾਨ ਸੋ ਮੂਰਤ ਹੈ ਦੇਵਾ ਸਵਰਗ ਨਰਕ ਅੰਮ੍ਰਿਤ ਬੇਖੇ ਸਭ ਤਿਉ ਕੰਚਨ ਹਰ ਪੈਸਾ ਤਦ ਨਿੰਦਾ ਇਹ ਸਮਝਾ ਕੇ ਲੋਭ ਮੋਹ ਪੁਨ ਤੈਸਾ ਦੁਖ ਸੁਖੇ ਬਾਦੇ ਜੈ ਨਾਹਨ ਤੈ ਤੁਮ ਜਾਨੋ ਗਿਆਨੀ ਨਾਨਕ ਮੁਗ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮੁਹੱਲਾ ਨੌਵਾਂ ਮਨ ਰੇ ਕਹਾ ਭਇਓ ਤੈ ਬਹੁਰਾ ਐਨਸ ਔਦ ਘਟੇ ਨਹੀਂ ਜਾਣੇ ਭਇਓ ਭਇਓ ਲੋਭ ਸੰਘ ਹੋਰਾ ਰਹਾਉ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨਮੇ ਕਛ ਤੇ ਰੋਰੇ ਨਾਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਾਤ ਨਹੀਂ ਜਾਨੀ ਨਿਮਖ ਨਲੀਨ ਭਇਓ ਚਰਨ ਸਿਓ ਬਿਰਥਾ ਔਦ ਸਰਾਨੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੇ ਗੌੜੀ ਮੁਹੱਲਾ ਨੌਵਾਂ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਪੈ ਭੰਜਨ ਸਰ ਤਾਹੇ ਤੋਂ ਸਰਨ ਤਾਹੇ ਤੋਂ ਪਰ ਰੇ ਰਹਾਉ ਬੀਦ ਪ੍ਰਾਨ ਜਾਸ ਗੁਣ ਗਾਵਤ ਤਾਕੋ ਨਾਮ ਹੇ ਮੋਹ ਧਾਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇ ਬੋਹਰ ਨ ਪਾਵੈ ਕਛੂ ਅਪਾਉ ਮੁਕਤ ਕਾ ਕਰ ਰੇ ਨਾਨਕ ਕਹਿਤ ਗਾਏ ਕੁੜਨਾਮੈ ਭਵ ਸਾਗਰ ਕੈ ਭਾਰ ਉਤਰ ਰੇ ਰਾਹ ਗੌੜੀ ਅਸ਼ਟਪਦੀਆਂ ਮੁਹੱਲਾ ਪਹਿਲਾ ਗੌੜੀ ਗੁਆਰੇ ਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਧ ਸਿਰ ਨਿਰਮਲ ਨਾਮ ਵਿਚਾਰ ਪੂਰਨ ਪੂਰਿਆ ਬਿਖ ਮਾਰ ਤ੍ਰਿਕਟੀ ਛੂਟੀ ਬਿਮਲ ਮਿਝਾਰ ਗੁਰ ਕੀ ਮਤ ਜੀ ਆਈ ਕਾਰ ਇਨ ਬਿਧ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਪੈਸੂ ਹਰ ਰੰਗ ਮਾਇਆ ਨਦਰ ਭਈ ਵਿਕ ਠਾਕ ਰਹਾਇਆ ਉਲਟ ਪਈ ਜੀਵਤ ਮਰ ਜਾ ਗਿਆ ਸ਼ਬਦ ਰਵੇ ਮਨ ਹਰ ਸਿਓ ਲਾਗਿਆ ਰਸ ਸੰਗ੍ਰਹਿ ਬਿਖ ਪਰ ਹਰ ਤਿਆ ਗਿਆ ਭਾਏ ਬਸੇ ਜਮਕਾ ਭਉ ਭਾਗਿਆ ਸਾਧ ਰਹੇ ਬਾਦ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾ ਲਿਵ ਲਾਏ ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਪਹਾਓ ਹੁਕਮ ਸੰਜੋਗੀ ਨਿਜ ਘਰ ਜਾਓ ਗਰਭ ਗਤੰ ਸੁਖਾਤਮ ਧਿਆਨਾ ਜੋਤ ਪਈ ਜੋਤੀ ਮਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤਰ ਸਿਆਨਾ ਨਹਿ ਭੁੱਲੋ ਨਹਿ ਭਰਮ ਭਲਾਨਾ ਕਥਨ ਕਥਨੀ ਹੁਕਮ ਪਛਾਨਾ ਨਾਨਕ ਗੁਰਮੁਖ ਸਹਿਜ ਸਮਾਨਾ ਗੌੜੀ ਗੁਆਰੇ ਨੀ ਮੁਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸਾ ਸ਼ਬਦ ਨਿਸ਼ਾਨੈ ਰਾਜ ਦੁਆਰੇ ਸੋਭ ਸੋ ਮਾਨੈ ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਓ ਕਰਮੇ ਅੰਮ੍ਰਿਤ ਤਸਕਰ ਲਈ ਨੰਨਾ ਕਰ ਨ ਕੋਈ ਕਰੇਈ ਰਾਖੇ ਆ ਵਡਿਆਈ ਦੇਈ ਨੀਲ ਅਨਿਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ ਬੁਝਾਈ ਮਨ ਦੇ ਲਈ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂਗਰ ਨਿਰਪੋ ਐਸਾ ਮੂਹੇ ਕੋ ਕਹੋ ਮਾਰੇ ਕੌਣ ਨਿਡਰੇ ਕੋ ਕੈਸਾ ਡਰ ਕਵਨ ਸ਼ਬਦ ਪਛਾਨੇ ਤੀਨੇ ਭੌਣ
ਜਿਨ ਕਹਿਆ ਤਿਨ ਕਹਿਣ ਵਖਾਨਿਆ, ਜਿਨ ਬੂਝਿਆ ਤਿਨ ਸਹਿਜ ਸਮਾਨ ਪਛਾਣਿਆ, ਜਿਨ ਬੂਝਿਆ ਤਿਨ ਸਹਿਜ ਪਛਾਣਿਆ, ਦੇਖ ਵਿਚਾਰ ਮੇਰਾ ਮਨ ਮਾਨਿਆ, ਕੀਰਤ ਸੂਰਤ ਮੁਖ ਤਿਕ ਨਾਈ, ਤਹੀ ਨਿਰੰਜਨ ਰਿਹਾ ਸਮਾਈ, ਨਿਜ ਘਰ ਵਿਆਪ ਰਹਿਆ ਨਿਜ ਠਾਈ, ਉਸਤਤ ਕਰੇ ਕੀਤੇ ਮਨ ਪ੍ਰੀਤ, ਤਨ ਮਨ ਸੂਚੇ ਸੱਚ ਸੋਚੀਤ, ਨਾਨਕ ਹਰ ਭਜ ਨੀਤਾ ਨੀਤ, ਗੌੜੀ ਗੁਹਾਰੇ ਰੀ ਮੁਹੱਲਾ ਪਹਿਲਾ, ਨਾ ਮਨ ਮਰੈ ਨਾ ਕਾਰਜ ਹੋਏ, ਮਨ ਵਸਦੂ ਤਾਂ ਦੁਰਮਤ ਦੋਏ, ਮਨ ਮਾਨੈ ਗੁਰ ਤੇ ਇੱਕ ਹੋਏ, ਨਿਰਗੁਣ ਰਾਮ ਗੁਣੇ ਵਸ ਹੋਏ, ਆਪ ਨਿਵਾਰ ਵਿਚਾਰੇ ਸੋਏ ਰਹਾਓ, ਮਨ ਭੁੱਲੋ ਬਹੁ ਚਿਤੇ ਵਿਕਾਰ, ਮਨ ਭੁੱਲੋ ਸਰੇ ਆਵੈ ਭਾਰ, ਮਨ ਮਾਨੇ ਹਰ ਏਕ ਅੰਕਾਰ, ਮਨ ਭੁੱਲੋ ਮਾਇਆ ਕਰ ਜਾਏ, ਕਾਮ ਬਰੂਦੋ ਰਹੇ ਨਾ ਠਾਏ, ਹਰ ਭਜ ਪ੍ਰਾਣੀ ਰਸਨ ਰਸਾਏ, ਹੈਵਰ ਗੈਵਰ ਕੰਚਨ ਸੌਤ ਨਾਰੀ, ਬਹੁ ਚਿੰਤਾ ਪਿੜ ਚਾਲੈ ਹਾਰੀ, ਜੂਵੇ ਖੇਲਣ ਕਾਚੀ ਸਾਰੀ, ਸੰਪੋ ਸੰਚੀ ਭੈ ਵਿਕਾਰ, ਹਰਖ ਸੋਕ ਉਭੇ ਦਰਬਾਰ, ਸੋ ਸੁਖ ਸਹਿਜੇ ਜਬ ਹਿਰਦੇ ਮਰਾਰ, ਨਦਰ ਕਰੇ ਤਾਂ ਮੇਲ ਮਲਾਏ, ਗੁਣ ਸੰਗ੍ਰਹਿ ਉਗਣ ਸ਼ਬਦ ਜਲਾਏ, ਗੁਰਮੁਖ ਨਾਮ ਪਦਾਰਥ ਪਾਏ, ਬਿਨ ਨਾਵੇ ਸਭ ਦੁੱਖ ਨਿਵਾਸ, ਮਨ ਮੁਖ ਮੂੜ ਮਾਇਆ ਚਿਤਵਾਸ, ਗੁਰਮੁਖ ਗਿਆਨ ਤੁਰ ਕਰਮ ਲਿਖਿਆਸ, ਮਨ ਚੰਚਲ ਧਾਵਤ ਪੁਨ ਧਾਵੈ, ਸਾਚੇ ਸੂਚੇ ਮੈਲ ਨਾ ਭਾਵੇ, ਨਾਨਕ ਗੁਰਮੁਖ ਹਰ ਗੁਣ ਗਾਵੇ, ਗੌੜੀ ਗੁਆਰੇਰੀ ਮੁਹੱਲਾ ਪਹਿਲਾ, ਹੋਮੇ ਕਰਤਿਆ ਨੈ ਸੁਖ ਹੋਏ, ਮਨ ਮਤ ਝੂਠੀ ਸੱਚਾ ਸੋਏ, ਸਗਲ ਬਿਗੂਤੇ ਭਾਵੇ ਦੋਏ, ਸੋ ਕੁਮਾਵੇ ਧੁਰ ਲਿਖਿਆ ਹੋਏ, ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ ਰਹਾਓ, ਦਿਸ਼ਟ ਦਿਸੇ ਤਾਂ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ, ਗੁਰਮੁਖ ਦੀਸੇ ਸਹਿ ਸੁਭਾਏ, ਗੁਰਮੁਖ ਦੀਸੇ ਸਹਿ ਸੁਭਾਏ, ਸੇਵਾ ਸੁਰ ਤੇ ਕਲਿਵ ਲਾਏ, ਸੁਖ ਮੰਗ ਦੁਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ, ਏਕ ਬਿਨਾਂ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੇ ਸੋਏ, ਤ੍ਰਿਸਨਾਗਨ ਸ਼ਬਦ ਬੁਝਾਏ, ਦੂਜਾ ਭਰਮ ਸਹਿ ਸੁਭਾਏ, ਗੁਰਮਤੀ ਨਾਮ ਹਿਰਦੇ ਵਸਾਏ, ਸਾਚੀ ਬਾਣੀ ਹਰ ਗੁਣ ਗਾਏ, ਤਨ ਮੈਂ ਸਾਚੋ ਗੁਰਮੁਖ ਭਾਓ, ਨਾ ਬਿਨਾਂ ਨਾਹੀ ਨਿਜ ਠਾਓ, ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੇ ਨਾਓ, ਮਾਇਆ ਮੋਹ ਸਰਬ ਜੰਜਾਲਾ, ਮਨ ਮੁਖ ਚੀਲ ਕਛਿਤ ਬਿਕਰਾਲਾ, ਸਤਿਗੁਰ ਸੇਵੇ ਚੁੱਕੇ ਜੰਜਾਲਾ, ਅੰਮ੍ਰਿਤ ਨਾਮ ਸਦਾ ਸੁਖ ਨਾਲਾ, ਗੁਰਮੁਖ ਬੂਝੇ ਇਕ ਲਿਵ ਲਾਏ, ਨਿਜ ਘਰ ਵਾਸੇ ਸਾ ਸਮਾਏ, ਜੰਮਣ ਮਰਨਾ ਠਾਕਰ ਹਾਏ, ਪੂਰੇ ਗੁਰ ਤੇ ਇਹ ਮਤ ਪਾਏ, ਕਥਨੀ ਕਥੋ ਨਾ ਆਵੈ ਓਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ, ਦੁੱਖ ਸੁਖ ਭਾਣੇ ਤੇ ਸਿਰ ਜਾਏ, ਨਾਨਕ ਨੀਚ ਕਹੇ ਲਿਵ ਲਾਏ, ਗੌੜੀ ਮੁਹੱਲਾ ਪਹਿਲਾ, ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ, ਦੂਜਾ ਕੌਣ ਕਹਾ ਨਹੀਂ ਕੋਈ, ਸਭ ਮੈਂ ਇੱਕ ਨਿਰੰਜਨ ਸੋਈ ਰਹਾਓ, ਦੂਜੀ ਦੁਰਮਤਿ ਆਖੈ ਦੋਏ, ਆਵੇ ਜਾਏ ਮਰ ਦੂਜਾ ਹੋਏ, ਧਰਨ ਗਗਨ ਦੇਖੋ ਦੋਏ, ਨਾਰੀ ਪੁਰਖ ਸਬਾਈ ਲੋਏ, ਰਾਵਸਾ ਦੇਖੋ ਦੀਪਕੋ ਜਿਆਲਾ, ਸਰਬ ਨਿਰੰਤਰ ਪ੍ਰੀਤਮ ਬਾਲਾ, ਕਰ ਕਿਰਪਾ ਮੇਰਾ ਚਿਤ ਲਾਇਆ, ਸਤਿਗੁਰਮੋ ਕੋ ਏਕ ਬੁਝਾਇਆ, ਏਕ ਨਿਰੰਜਨ ਗੁਰਮੁਖ ਜਾਤਾ, ਦੂਜਾ ਮਾਰ ਸ਼ਬਦ ਪਛਾਤਾ, ਏਕੋ ਹੁਕਮ ਵਰਤੇ ਸਭ ਲੋਈ, ਏਕ ਤੇ ਸਭ ਓਪਤ ਹੋਈ, ਰਾਹ ਦੋਵੇਂ ਖਸਮ ਏਕੋ ਜਾਣ, ਗੁਰ ਕੈ ਸ਼ਬਦ ਹੁਕਮ ਪਛਾਣ, ਸਗਲ ਰੂਪ ਵਰਨ ਮਨ ਮਾਹੀ, ਕਹੋ ਨਾਨਕ ਏਕੋ ਸਾਲਾਹੀ, ਗੌੜੀ ਮੁਹੱਲਾ ਪਹਿਲਾ, ਅਧਿਆਤਮ ਕਰਮ ਕਰੇ ਤਾਂ ਸਾਚਾ, ਮੁਕਤ ਭੇਦ ਕਿਆ ਜਾਣੇ ਕਾਚਾ, ਐਸਾ ਜੋਗੀ ਜੁਗਤ ਵਿਚਾਰੈ, ਪੰਚ ਮਾਰ ਸਾਚ ਉਰ ਧਾਰੈ ਰਹਾਓ, ਜਿਸ ਕੇ ਅੰਤਰ ਸਾਚ ਵਸਾਵੈ, ਜੋਗ ਜੁਗਤ ਕੀ ਕੀਮਤ ਪਾਵੈ, ਰਾਵਸ ਏਕੋ ਗ੍ਰਹਿ ਉਦਿਆਨੈ, ਕਰਨੀ ਕੀਰਤ ਕਰਮ ਸਮਾਨੈ, ਏਕ ਸ਼ਬਦ ਇੱਕ ਭਿਖਿਆ ਮੰਗੈ, ਗਿਆਨ ਧਿਆਨ ਜੁਗਤ ਸੱਚ ਜਾਗੈ, ਪਹਿਰਚ ਰਹੇ ਨ ਬਾਹਰ ਜਾਏ, ਕੋ ਕੀਮਤ ਕੌਣ ਰਹੇ ਲਿਵ ਲਾਏ, ਆਪੇ ਮੇਲੇ ਭਰਮ ਚੁਕਾਏ, ਗੁਰਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹੋਮੇ ਮਾਰੇ ਕਰਨੀ ਸਾਰ, ਜਪਤਾ ਸੰਜਮ ਪਾਠ ਪੁਰਾਣ, ਕਹੋ ਨਾਨਕ ਪਰੰਪਰ ਮਾਨ, ਗੌੜੀ ਮੁਹੱਲਾ ਪਹਿਲਾ, ਖਿਮਾ ਗਹੀ ਵਰਤ ਸੀਲ ਸੰਤੋਖੰ, ਰੋਗ ਨਾ ਵਿਆਪੇ ਨਾ ਜਮ ਦੋਖੰ, ਮੁਕਤ ਭੈ ਪ੍ਰਭ ਰੂਪ ਨ ਰੇਖੰ, ਜੋਗੀ ਕਹੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਓ, ਨਿਰਭਉ ਜੋਗੀ ਨਿਰੰਜਨ ਧਿਆਵੇ, ਅੰਧ ਜਾਗੇ ਸੱਚ ਲਿਵ ਲਾਵੈ, ਸੋ ਜੋਗੀ ਮੇਰੇ ਮਨ ਭਾਵੇ, ਕਾਲ ਜਲ ਬ੍ਰਹਮ ਅਗਨੀ ਜਾਰੇ, ਜਰਾ ਮਰਨ ਗਤ ਗਰਭ ਨਿਵਾਰੇ, ਆਪ ਤਰੇ ਪਿਤਰੀ ਨੇ ਤਾਰੇ, ਸਤਿਗੁਰ ਸੇਵੇ ਸੋ ਜੋਗੀ ਹੋਏ, ਭੈਰਾ ਚ ਰਹੇ ਸੋ ਨਿਰਭਉ ਹੋਏ, ਐਸ ਜੈਸਾ ਸੇਵੇ ਤੈਸੋ ਹੋਏ, ਨਹਿ ਨਹਿ ਕੇਵਲ ਨਿਰਭਉ ਨਾਓ, ਨਾਥੈ ਨਾਥ ਕਰੇ ਬਲ ਜਾਓ,
ਪੁਨਰਪ ਜਨਮ ਨਾਹੀਂ ਗੁਣ ਗਾਓ ਅੰਤਰ ਬਾਹਰ ਏਕੋ ਜਾਣੇ।